ਮਨ ਵਿੱਚ ਵਸ ਜਾਵੇ ਬੜੀਆਂ ਬਰਕਤਾਂ। ਵਾਹਿਗੁਰੂ ਦਾ ਨਾਮ, ਪ੍ਰਭੂ ਦਾ ਨਾਮ ਹਿਰਦੇ ਚ ਵਸ ਜਾਵੇ ਬੜੀਆਂ ਵਡਿਆਈ, ਬੜਾ ਆਨੰਦ ਹੈ। ਇਹ ਰੋਣੇ ਝੋਰੇ ਕੇਵਲ ਉਹਨਾਂ ਲੋਕਾਂ ਵਾਸਤੇ ਨੇ ਜਿਨ੍ਹਾਂ ਦੇ ਹਿਰਦੇ ਚ ਨਾਮ ਨਹੀਂ। ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਹੈ ਪੂਰਨ ਸ਼ਾਂਤੀ, ਪੂਰਨ ਆਨੰਦ ਹੈ। ਜਪਦੇ ਹਾਂ, ਜਪਣ ਦੇ ਯਤਨਾਂ ਵਿੱਚ ਹਾਂ, ਹਿਰਦੇ ਚ ਵਸਾਉਣ ਦੇ ਯਤਨਾਂ ਵਿੱਚ ਹਾਂ। ਸਾਡੀ ਲੋੜ ਵੀ ਹੈ, ਸਾਡਾ ਯਤਨ ਵੀ ਹੈ। ਲੋੜ ਵੀ ਸਾਡੀ ਹੈ ਕਿ ਸਾਨੂੰ ਸੁੱਖ ਮਿਲੇ, ਤੇ ਸੁੱਖ ਕਿਉਂਕਿ ਹੋਰ ਕਿਧਰੇ ਨਹੀਂ ਮਿਲਦਾ। ਸਾਡੇ ਸਾਰਿਆਂ ਦਾ ਪ੍ਰਯੋਜਨ ਹੈ ਕਿ ਨਾਮ ਵਸ ਜਾਵੇ ਹਿਰਦੇ ਚ, ਜੀਵਨ ਚ ਨਾਮ ਆ ਜਾਵੇ ਤਾਂ ਕਿ ਸੁੱਖ ਆ ਜਾਵੇ। ਤੇ ਜਦੋਂ ਕਦੇ ਐਸਾ ਮਹਿਸੂਸ ਹੋਵੇ ਨਾ ਕਿ ਮਨ ਅਜੇ ਸੁਖੀ ਨਹੀਂ, ਮਨ ਅਜੇ ਸ਼ਾਂਤ ਨਹੀਂ, ਜਦੋਂ ਕਦੇ ਐਸਾ ਪ੍ਰਤੀਤ ਹੋਵੇ ਮਨ ਵਿੱਚੋਂ ਕ੍ਰੋਧ ਅਜੇ ਨਹੀਂ ਗਿਆ, ਮਨ ਅਜੇ ਲੋਭ ਕਰਦਾ ਹੈ, ਮਨ ਚ ਵਾਸ਼ਨਾਵਾਂ ਕਾਇਮ ਨੇ, ਮਨ ਵਿੱਚ ਈਰਖਾ ਬਦਸਤੂਰ ਮੌਜੂਦ ਹੈ, ਜਿੰਨਾ ਚਿਰ ਇਹ ਮਹਿਸੂਸ ਹੋਵੇ ਸਮਝ ਲੈਣਾ ਨਾਮ ਅਜੇ ਜਪਣ ਦੇ ਆਹਰ ਵਿੱਚ ਆ, ਹਿਰਦੇ ਚ ਨਹੀਂ ਵਸਿਆ। ਜਦੋਂ ਹਿਰਦੇ ਚ ਵਸ ਜਾਂਦਾ ਹੈ ਮਨੁੱਖ ਬੜਾ ਹੋਰ ਤਰ੍ਹਾਂ ਦਾ ਹੋ ਜਾਂਦਾ, ਉਦੋਂ ਰੋਮਾ ਵਿੱਚੋਂ ਅੰਮ੍ਰਿਤ ਚੜਦਾ, ਸਵਾਦ ਆਉਂਦਾ। ਉਸ ਵੇਲੇ ਖੂਨ ਦੇ ਕਤਰਿਆਂ ਦੇ ਵਿੱਚੋਂ ਵੀ, ਕੱਲੀ ਕੱਲੀ ਨਸ ਵਿੱਚੋਂ, ਪੂਰੇ ਸਰੀਰ ਵਿੱਚੋਂ, ਸਵਾਸਾਂ ਵਿੱਚੋਂ ਨਾਮ ਉਚਰਿਆ ਵੀ ਜਾਂਦਾ ਹੈ ਤੇ ਨਾਮ ਸੁਣਦਾ ਵੀ, ਆਪਣੇ ਆਪ ਨੂੰ ਆਪਣੇ ਆਪੇ ਵਿੱਚੋਂ ਤੇ ਆਪਣੇ ਆਲੇ ਦੁਆਲੇ ਵਿੱਚੋਂ ਨਾਮ ਦੀਆਂ ਧੁਨਾਂ ਪ੍ਰਤੀਤ ਹੁੰਦੀਆਂ ਨੇ। ਇਸੇ ਸ਼ਬਦ ਆਪਾਂ ਪੜ੍ਹ ਰਹੇ ਹਾਂ ਨਾ, ਸਾਹਿਬਾਂ ਚ ਕਹਿੰਦੇ ਨੇ ਨਾ ਜੀਤ ਆਵੇ ਸਦ ਕੀਰਤਨ ਕਰਤਾ। ਕਮਾਲ ਦੀ ਗੱਲ ਹੈ, ਕੀਰਤਨ ਕਿਤੇ ਘੰਟਾ ਡੇਢ ਘੰਟਾ ਤਾਂ ਹੋ ਗਿਆ, ਸਦਾ ਹੀ ਕੀਰਤਨ ਹੁੰਦਾ ਰਹੇ, ਇਹ ਕਿਵੇਂ ਹੋ ਸਕਦਾ? ਉਹ ਇੱਕ ਅਵਸਥਾ ਹੈ। ਕੋਈ ਉਹਨੂੰ ਅਨਹਦ ਨਾਦ ਦੀ ਗੱਲ ਕਰਦਾ, ਕੋਈ ਉਸਨੂੰ ਇਲਾਹੀ ਨਾਦ ਦੀ ਗੱਲ ਕਹਿ ਕੇ ਕਰਦਾ, ਕੋਈ ਕਿਸੇ ਢੰਗ ਨਾਲ ਦੱਸਦਾ, ਲੇਕਿਨ ਇਹ ਬਿਲਕੁਲ ਸੱਤ ਹੈ ਕਿ ਜਿਸਲੇ ਵਾਹਿਗੁਰੂ ਹਿਰਦੇ ਚ ਵਸ ਜਾਵੇ ਨਾ, ਜੋ ਲੋਰ ਤੇ ਮਸਤੀ ਪੈਦਾ ਹੁੰਦੀ, ਜੋ ਆਨੰਦ ਦੀ ਅਵਸਥਾ ਪੈਦਾ ਹੁੰਦੀ ਏ, ਹਰ ਵੇਲੇ ਹੀ ਜੀਵਨ ਚ ਇੱਕ ਸੰਗੀਤ ਗੂੰਜਦਾ ਹੈ। ਹਰ ਵਕਤ ਦੀ ਆਲਾ ਦੁਆਲਾ ਤੇ ਮਨੁੱਖ ਦਾ ਆਪਣਾ ਸਰੀਰ ਇਉਂ ਹੀ ਜਾਪਦਾ ਜਿਵੇਂ ਝੂਮ ਝੂਮ ਕੇ ਗਾ ਰਿਹਾ ਹੋ। ਤੇ ਨਾਨਾ ਹੋਵੇ ਤੇ ਜਿਹੜਾ ਮਰਿਆਦਾ ਅਨੁਸਾਰ ਕੀਰਤਨ ਅਸੀਂ ਕਰਨੇ ਆ, ਕਈ ਵਾਰੀ ਇਹ ਵੀ ਬੋਝ ਜਾਪਦਾ, ਸੁਣਨਾ ਵੀ ਬੋਝ ਜਾਪਦਾ, ਕਰਨਾ ਵੀ ਬੋਝ ਜਾਪਦਾ। ਹਿਰਦੇ ਚ ਨਾ ਵਸੇ ਆਨੰਦ ਨਾ ਦਿੰਦਾ ਤੇ ਵਿਗਾੜ ਜਾਪਦਾ, ਬੋਝ ਜਾਪਦਾ, ਤੇ ਸ਼ੁਰੂ ਸ਼ੁਰੂ ਵਿੱਚ ਸਾਰਾ ਕੁਝ ਬੋਝ ਹੀ ਜਾਪਦਾ। ਮੈਂ ਇੱਕ ਬੇਨਤੀ ਕਰਾਂ, ਬੱਚੇ ਨੂੰ ਸਕੂਲ ਤੋਰਨੇ ਆ, ਪਹਿਲਾਂ ਆੜੀ ਵੀ ਕਰਦਾ। ਕੋਈ ਵਿਰਲੇ ਬੱਚੇ ਹੁੰਦੇ ਨੇ ਜਿਹੜੇ ਸ਼ੌਕ ਨਾਲ ਤੁਰਦੇ ਨੇ, ਉਹ ਦੂਸਰਿਆਂ ਬੱਚਿਆਂ ਵੱਲ ਵੇਖ ਕੇ ਇਹਨਾਂ ਦਾ ਲਿਬਾਸ ਬੜਾ ਵਧੀਆ, ਉੱਥੇ ਖੇਡਦੇ ਨੇ, ਹੱਸਦੇ ਨੇ, ਨੱਚਦੇ ਨੇ, ਕਈਆਂ ਬੱਚਿਆਂ ਦੇ ਅੰਦਰ ਇਹ ਸ਼ੌਕ ਪੈਦਾ ਕਰਦਾ ਜਾਂਦਾ ਹੈ, ਬਣੇਗਾ ਬਹੁਤ ਵੱਡਾ ਅਫਸਰ, ਬਣੇਗਾ ਬੜੀਆਂ ਤਰੱਕੀਆਂ ਕਰੇਗਾ, ਉਹ ਚਾਹ ਲੈ ਕੇ ਤੁਰਦਾ। ਨਹੀਂ ਤਾਂ ਆਮ ਤੌਰ ਤੇ ਬੱਚਾ ਜਿਹੜਾ ਸਕੂਲ ਜਾਣ ਲੱਗਿਆ ਬਹੁਤੇ ਤਾਂ ਰੋਂਦੇ ਵੀ ਵੇਖੇ ਗਏ, ਉਹਨੂੰ ਇੱਕ ਵਾਰੀ ਧੱਕੇ ਨਾਲ ਸਕੂਲ ਪਹੁੰਚਾਉਣਾ ਪੈਂਦਾ, ਉੱਥੇ ਜਾ ਕੇ ਬਹਿੰਦਾ, ਇੱਕ ਤਾਂ ਜਗੜ ਕੇ ਬਹਿਣਾ ਬੜਾ ਹੁੰਦਾ, ਇੱਕ ਜੋ ਕੁਝ ਪੜ੍ਹਾਉਂਦੇ ਨੇ ਉਹਦੀ ਸਮਝ ਤੋਂ ਬਾਹਰ ਹੁੰਦਾ, ਉਹ ਪਹਿਲਾਂ ਪਹਿਲਾਂ ਬੜੇ ਪਰੇਸ਼ਾਨ ਹੁੰਦਾ, ਪਹਿਲਾਂ ਪਹਿਲਾਂ ਉਸ ਨੂੰ ਊੜਾ ਐੜਾ ਜਾਂ ABC ਜਾਂ ਜੋ ਵੀ ਅੱਖਰ ਹਨ ਉਹ ਬੋਝ ਜਾਪਦੇ ਨੇ, ਲੇਕਿਨ ਚਾਰ ਦਿਨਾਂ ਬਾਅਦ ਉਹ ਜਿਹੜਾ ਬੋਝ ਹੈ ਉਹ ਗਿਆਨ ਦਾ ਬੋਧ ਦਾ ਇੱਕ ਸੋਮਾ ਬਣ ਜਾਂਦਾ ਹੈ, ਫਿਰ ਉਹੀ ਅੱਖਰ ਮੌਜ ਬਣ ਜਾਂਦੇ, ਉਹਨਾਂ ਅੱਖਰਾਂ ਬਿਨਾਂ ਨੀਂਦ ਨਹੀਂ ਆਉਂਦੀ, ਜਦ ਤੱਕ ਕੁਝ ਪੜ੍ਹਨਾ ਲਵੇ ਉਹਦੀ ਮਨ ਦੀ ਸ਼ਾਂਤੀ ਨਹੀਂ ਬਣਦੀ। ਇਹ ਸੰਸਾਰੀ ਪੱਧਰ ਦੀ ਗੱਲ, ਧਰਮ ਦੇ ਮਾਰਗ ਤੇ ਵੀ ਐਸਾ, ਸ਼ੁਰੂ ਸ਼ੁਰੂ ਚ ਅੰਮ੍ਰਿਤ ਵੀ ਬੋਝ ਜਾਪਦਾ, ਨਿਤਨੇਮ ਵੀ ਬੋਝ ਜਾਪਦਾ, ਬਾਣੀ ਪੜ੍ਹਨੀ, ਗਾਉਣੀ, ਸੁਣਨੀ ਵੀ ਕਈ ਵਾਰੀ ਬੋਝ ਜਾਪਦੀ, ਔਰ ਬਹੁਤ ਬੰਦੇ ਐਸੇ ਵੇਖੇ ਨੇ ਜਿਹੜੇ ਕਦੇ ਕਦਾਈ ਇਸ ਪਾਸੇ ਤੁਰਨ ਵਾਲੇ ਨੇ ਨਾ, ਕੀਰਤਨ ਸੁਣਨਾ ਪੈ ਜਾਏ, ਥੋੜਾ ਜਿਹਾ ਅੱਗੇ ਪਿੱਛੇ ਹੋ ਜਾਏ, ਲੇਟ ਹੋ ਜਾਓ, ਵਾਸੀਆਂ ਮਾਰਦੇ ਨੇ, ਪਾਸੇ ਮਾਰਦੇ ਨੇ, ਕਿਹੜੇ ਵੇਲੇ ਭੁੱਖ ਪਵੇ ਜਾਣ ਛੁੱਟੇ ਫਸੇ ਜਾਪਦੇ, ਲੇਕਿਨ ਮਾੜਾ ਜਿਹਾ ਬੰਦਾ ਰੁਚੀ ਲਾਵੇ ਤੇ ਜਿਸ ਤਰ੍ਹਾਂ ਉਹ ਬੇਨਤੀ ਕੀਤੀ ਹੈ ਵੀ ਸਕੂਲ ਚ ਜਾਣ ਵਾਲੇ ਬੱਚੇ ਕਈ ਐਸੇ ਵੀ ਹੁੰਦੇ ਨੇ ਉਹ ਵਰਿਆਂ ਬੱਦੀ 15-15-20 ਵਰੇ ਬੋਝ ਹੀ ਧੋਂਦੇ ਨੇ, ਪੜ੍ਹਦੇ ਵੀ ਕਿਤਾਬਾਂ ਨਾਲ ਮੱਥਾ ਮਾਰਦੇ ਵੀ, ਰੋਂਦੇ ਹੋਏ, ਦੁਖੀ ਹੁੰਦੇ ਹੋਏ, ਕਈ ਵਾਰੀ ਉਹ ਫੇਲ ਹੋ ਜਾਂਦੇ ਤੇ ਤੂੰ ਤੂੰ ਕੇ ਆਪਣੇ ਆਪ ਨੂੰ ਸ਼ਰਮੋ ਕੁਸ਼ਰਮੀ ਦੂਸਰੇ ਨਾਲ ਤੋਰਦੇ ਨੇ, ਚਾਅ ਪੈਦਾ ਨਹੀਂ ਹੁੰਦਾ, ਸ਼ੌਕ ਨਾਲ ਨਹੀਂ ਪੜ੍ਹਦੇ, ਤੇ ਫਿਰ ਉਹਨਾਂ ਦੇ ਮਾਤਾ ਪਿਤਾ ਉਹਨਾਂ ਦਾ ਆਲਾ ਦੁਆਲਾ ਕਹਿੰਦੇ ਪੜ੍ਹਦਾ ਤਾਂ ਹੈਗਾ, ਪੜ੍ਹਦਾ ਕਾਹਦਾ, ਵਿਗਾੜ ਕੱਢਦਾ, ਤੂੰ ਘਸੀਟ ਕੇ ਤੁਰਿਆ ਆਉਂਦਾ, ਵੈਸੇ ਪੜ੍ਹਨ ਵਾਲੀ ਗੱਲ ਕੋਈ ਨਹੀਂ। ਬਿਲਕੁਲ ਇਸੇ ਤਰ੍ਹਾਂ ਸਾਡੀ ਗੱਲ,
ਉੱਥੇ ਵੀ ਕੁਝ ਲੋਕ ਐਸੇ ਹੁੰਦੇ ਨੇ ਜਿਹੜੇ ਅਸੀਂ ਕਹਿੰਦੇ ਹਾਂ ਉਹਨਾਂ ਨੂੰ ਬੜੇ ਬੜੇ ਸਕਾਲਰਸ਼ਿਪ ਮਿਲਦੇ ਨੇ, ਵਜ਼ੀਫੇ ਮਿਲਦੇ ਨੇ, ਬੜੇ ਬੜੇ ਇਨਾਮ ਮਿਲਦੇ ਨੇ, ਤੇ ਕਈ ਇਨਾਮਾਂ ਦੇ ਸ਼ੌਕ ਵਿੱਚ ਵੀ ਸਭ ਕੁਝ ਕਰਦੇ ਨੇ, ਪਰ ਕਈਆਂ ਨੂੰ ਸਿਰਫ ਪੜ੍ਹਨ ਦਾ ਸ਼ੌਕ, ਇਸ ਗੱਲ ਦਾ ਸਵਾਲ ਨਹੀਂ ਕੁਝ ਇਨਾਮ ਮਿਲੇਗਾ, ਕੁਝ ਵਡਿਆਈ ਮਿਲੇਗੀ ਕਿ ਨਾ ਮਿਲੇਗੀ, ਉਹ ਕੇਵਲ ਪੜ੍ਹਦੇ, ਕੇਵਲ ਕਰਦੇ ਨੇ, ਕਰਨ ਦਾ ਠਰਕ ਹੈ, ਕਰਨ ਦਾ ਸ਼ੌਕ ਹੈ। ਉਹ ਅਵਸਥਾ ਬੜੀ ਪਿਆਰੀ, ਭਗਤੀ ਵਿੱਚ ਵੀ ਇਸੇ ਤਰ੍ਹਾਂ, ਸਿਮਰਨ ਵਾਲੇ ਵੀ ਇਸੇ ਤਰ੍ਹਾਂ। ਕੁਝ ਲੋਕ ਐਸੇ ਨੇ ਜਿਹੜੇ ਸ਼ਰਮੋ ਸ਼ਰਮੀ ਲੱਗੇ, ਕੁਝ ਐਸੇ ਵੀ ਨੇ ਜਿਹੜੇ ਲਾਲਚ ਵਿੱਚ ਲੱਗੇ ਨੇ ਕਿ ਜਪਾਂਗੇ, ਪੜਾਂਗੇ, ਕਰਾਂਗੇ, ਕੁਝ ਮਿਲੇਗਾ। ਇਹ ਵੀ ਬਹੁਤ ਛੋਟੀ ਜਿਹੀ ਅਵਸਥਾ, ਉਹ ਸਕਾਲਰਸ਼ਿਪ ਦਾ ਲਾਲਚ ਕਹਿ ਲਓ, ਸਰਟੀਫਿਕੇਟ ਦਾ ਲਾਲਚ ਕਹਿ ਲਓ, ਲੇਕਿਨ ਜਿਹੜਾ ਪੜ੍ਹਨ ਦਾ, ਸਟੱਡੀ ਫਾਰ ਸਟੱਡੀ ਸੇਕ, ਜਦੋਂ ਇਹ ਭਗਤੀ ਆ ਜਾਵੇ ਨਾ, ਭਗਤੀ ਭਗਤੀ ਵਾਸਤੇ, ਸਿਮਰਨ ਸਿਮਰਨ ਵਾਸਤੇ, ਭਜਨ ਭਜਨ ਵਾਸਤੇ, ਉਦੋਂ ਜਿਹੜਾ ਆਨੰਦ ਆਉਂਦਾ ਨਾ, ਉੱਥੇ ਨਾ ਕੋਈ ਲਾਲਸਾ ਰਹਿ ਜਾਂਦੀ, ਨਾ ਕੋਈ ਇੱਛਾ ਰਹਿ ਜਾਂਦੀ, ਉਦੋਂ ਆਨੰਦ ਪੈਦਾ ਹੁੰਦਾ, ਉਦੋਂ ਸਵਾਦ ਪੈਦਾ ਹੁੰਦਾ, ਤੇ ਆਉਂਦਾ ਇਸ ਤਰ੍ਹਾਂ ਹੀ ਹੈ ਕਿ ਜਪਦਿਆਂ ਜਪਦਿਆਂ ਹੀ ਅੰਦਰ ਲੱਗ ਜਾਂਦਾ, ਸਿਮਰਦਿਆਂ ਸਿਮਰਦਿਆਂ ਹੀ ਹਿਰਦੇ ਚ ਵਸ ਜਾਂਦਾ। ਕੋਈ ਬੰਦਾ ਕਵੇ ਨਾ ਕਿ ਹਿਰਦੇ ਵਿੱਚ ਪਹਿਲਾਂ ਵਸ ਜਾਵੇ ਫਿਰ ਵੇਖਾਂਗੇ ਜਪਣ ਦੀ ਗੱਲ, ਨਹੀਂ। ਹਰ ਚੀਜ਼ ਦੀ ਇੱਕ ਚੈਨਲ ਹੁੰਦਾ, ਹਰ ਚੀਜ਼ ਦੀ ਇੱਕ ਜੁਗਤ ਹੁੰਦੀ ਹੈ। ਅਸੀਂ ਪੀੜ ਵੀ ਧਰਤੀ ਦੇ ਪਾਉਣੇ ਆ, ਤੇ ਅਸੀਂ ਇਹ ਨਹੀਂ ਕਰਦੇ ਆਕਾਸ਼ ਲਟਕਾ ਦਈਏ, ਹਵਾ ਚ ਲਟਕਾ ਦਈਏ, ਥੱਲੇ ਨੂੰ ਫਲੇਗਾ, ਕੋਈ ਨਹੀਂ ਫਲਣਾ। ਉਹ ਧਰਤੀ ਚ ਹੀ ਸੁੱਟਣਾ ਪਏਗਾ, ਧਰਤੀ ਵਿੱਚ ਹੀ ਜੜ ਕਾਇਮ ਕਰਕੇ ਉਤਾਂਹ ਨੂੰ ਉੱਠੇਗਾ। ਇਵੇਂ ਸਿਮਰਨ ਦੀ ਥਾਂ ਜਿਹੜੀ ਹੈ ਪਹਿਲਾਂ ਜੀਭਾ ਤੇ, ਜੀਭਾ ਤੋਂ ਇਹ ਆਪਣੀ ਜੜ ਹੇਠਾਂ ਨੂੰ ਲਿਜਾਂਦਾ ਹੈ ਤੇ ਆਪਣਾ ਫਲ ਸੁਰਤੀ ਨੂੰ ਲਿਜਾਂਦਾ। ਹਿਰਦੇ ਵਿੱਚ ਇਹਦੀਆਂ ਜੜਾਂ ਬਣਦੀਆਂ ਨੇ, ਸੁਰਤੀ ਵਿੱਚ ਇਹਦੇ ਪੱਤੇ ਫਲਦੇ ਫੁੱਲਦੇ ਤੇ ਇਹਨੂੰ ਫਲ ਲੱਗਦੇ, ਪੂਰਾ ਸਰੀਰ ਇਹਦੇ ਰਸ ਨਾਲ ਭਰ ਜਾਂਦਾ, ਜਪਦਿਆਂ ਜਪਦਿਆਂ ਸਿਮਰਨ ਬਣ ਜਾਂਦਾ, ਤੇ ਜਦੋਂ ਜਪਦਿਆਂ ਜਪਦਿਆਂ ਆਖਰ ਮੂੰਹ ਨਾਲ ਜਪਾਂਗੇ ਤੇ ਮੁੱਖ ਪਵਿੱਤਰ ਹੋ ਜਾਂਦਾ, ਰੋਮਾਂ ਵਿੱਚ ਸਰੀਰ ਚ ਰਚ ਜਾਂਦਾ ਹੈ ਤੇ ਸਾਰਾ ਸਰੀਰ ਆਨੰਦ ਨਾਲ ਭਰ ਜਾਂਦਾ। ਉਸ ਅਵਸਥਾ ਵਿੱਚ ਜਾ ਕੇ ਇਉਂ ਪ੍ਰਤੀਤ ਹੁੰਦਾ ਹੈ ਕਿ ਜਿਸ ਵਾਹਿਗੁਰੂ ਨੂੰ ਯਾਦ ਕਰਦਾ ਸਾਂ ਉਹ ਹਿਰਦੇ ਚ ਆ ਕੇ ਬਹਿ ਗਏ, ਅੰਦਰ ਆ ਕੇ ਡਿੱਗ ਗਿਆ, ਹਾਲਾਂਕਿ ਉਹ ਕਿਧਰੇ ਦੂਰ ਨਹੀਂ ਸੀ, ਮੈਨੂੰ ਹੀ ਭੁੱਲਿਆ ਸੀ, ਮੈਂ ਹੀ ਭੁਲਾ ਬੈਠਾ ਸੀ। ਇੱਥੇ ਮਹਾਰਾਜ ਕਹਿੰਦੇ ਨੇ ਅੰਤਰ ਰਾਮ ਰਾਏ ਪ੍ਰਗਟੇ ਆਏ ਗੁਰਪੂਰੇ ਦੀਓ ਰੰਗ ਲਾਏ। ਉਹ ਜਿਹੜਾ ਰੰਗ ਲੱਗਦਾ ਹੈ ਨਾ, ਉਸ ਅਵਸਥਾ ਚ ਚੀਤ ਆਵੇ ਤਾਂ ਸਰਬ ਕੋ ਰਾਜਾ, ਚੀਤ ਆਵੇ ਤਾਂ ਪੂਰੇ ਕਾਜਾ।

vai, guru vai, guru vai, guru vai, guru vai.

दुख विछोड़ा, एक दुख भूख, एक दुख शक्तवार जमदूत, एक दुख रोग लगे तन ताए वैद ना भोले दारू लाए। साहबा ने दुख गिने ने बंदे दे। बंदे नाल बंदा विछड़ जावे ते दुखी हो जाए, जिथे मोह बनिया हो प्यो पुत्र विछड़ जान, भरा भरा विछड़ जान, मां पुत्र विछड़ जान, मावां धियां विछड़ जान, दुख वापरदा। मगर साहब का इशारा होर पासे कर दे, कहिंदे ने वालू नाल विछड़िया बंदा किन्ना दुखी। दुख विछोड़ा, एक दुख भूख, एक नित दी भुख, राती सुते खा के दिने फेर खली। हर वेले मनुख दे अंदर नहीं उस भुख की गल नहीं जिहड़ी रोटी दी लगदी, एक होर भुख की गल बाबा जी कहिंदे ने जिहनूं तृष्णा कहिंदे आप, मिटने च ही नहीं आउंदी। सब कुछ हुंदियां सुनियां भुख कायम है, खा पी के भुख कायम है, उस भुख ने बहुता दुखी कीता। रोटी दी भुख बंदे ने जर ली होवेगी, लेकिन तृष्णा च बंदा बड़ा दुखी हो। एक दुख शक्तवार जमदूत, एक वड्डा दुख बंदे वास्ते मौत तो बाद की बनेगा, लेखा किवें देवांगे, सुरखरू किवें होवांगे। चौथी थां ते महाराज कहिंदे ने एक दुख रोग लगे तन तहाए, आ कदे कदे शरीर ते भी दुख आ जांदा। तू किथे किथे दवाई लावेगा, किस किस दुख दा दारू करेगा, पर जदों गुरु दी रहमत हो जावे ना सारे ही दुख दूर हो जाते। दुख बिन से पूर्ण पही खार, कदों जदों गुरु की बख्शिश हो जावे, रहमत हो जावे, सतगुरु दयाल हो जान, एक गल वखरी है सत्संगत। इस तो कुछ साहबा ने कहा ना, गुर पूरे जब भय दयाल, ऐसा मतलब नहीं समझना कि जदों कदे महाराज दयाल होणगे तां किते गल वापरेगी। सतगुरु सदा दयाल है भाई, गल एनी है कि उहदी दया दा पात्र बनन वास्ते मैं कोई यतन कीता है कि नहीं, मैं निम्रता नाल उहदे चरणां ते मत्था टेकिया कि नहीं, मैं उहदी रहमत वास्ते झोली फैलाई है कि नहीं। जद भी मैं उहदी दया दा पात्र बनन वास्ते निम्रता सहित झोली फैलाई, मत्था टेकिया है, रहमत अवश्य होई, और उस रहमत दे नाल मेरे दुख दूर होए ने। इन्हां नूं दुख किया है ते इन्हां दुखां दे पिछे जो इन्हां दे कारण ने उन्हूं दोख भी किया है। दोख कहिंदे ने दोष नूं, गुनाह करिए ते दुख पले पैंदा। ते पावन बाणी च तोका हुंदी है ना, मृग मीन भृंग पतंग कुंचर एक दोख विनाश, इन्हां नूं एक एक दोष है। मृग नूं कन्ना दा दोष है, सुनन दा कुत्ता शौक है, इसनूं कंडे हेड़े दी आवाज च फस के मारिया ते फड़िया जांदा है। मच्छी नूं जीभा दे स्वाद दा रोग है, दोष है। जेवा सादी लीलत लोह, स्वाद दी मारी होई, बाहरों आया गडोआ या बाहरों आया जो कुछ भी मसाला लगा है कुंडी दे नाल उहनूं निकल लैंदी है, कुंडी निकल लैंदी है, फस जांदी है। भृंग नूं भंवरे नूं सुगंधी दी तीबर इच्छा ने रोगी बना रखे। पतंगे नूं नेत्रां दी भुख ने, अखां दी भुख ने, रोशनी वेख के बावरा हो जांदा। हाथी नूं काम दा रोग है, मगर महाराज तां कहिंदे ने बंदे दा की हाल होवेगा। पंच दोख असाध जामे तां की केत कास, बंदे नूं तां पंजे ही चमड़े ने। इह कन्नां तों वी कमला, इह नासां तों वी कमला, अखां तों वी कमला, जीवां तों वी कमला, इंद्रियां सारियां तों कमला, काम तों वी कमला, इहदा की हाल होवेगा। सतगुरु जिस दिन कृपा करदे ने ना उस दिन इन्हां दोषां तों बचाउंदे ने। बंदा जिस दिन दोख तों बच जांदा है, दोष तों बच जांदा है, उस दिन दुख तों भी बच जांदा है, क्योंकि दोष तों ही दोख तों ही दुख पैदा हुंदा है। दोष नहीं रहा, दोख नहीं रहा ते दुख भी नहीं रहेगा। गुर पूरे जब पहे दयाल, दुख बिन से पूरन पही कहार। हुण सतगुरु ते रहमत कर दित्ती, मैं की करां, मैनू की करना चाहिए। साहिबा ने साडे वल संकेत कीता कि हुण तूं अपना फर्ज पछाण। गुरु ने तैनू दोषां दे चिक्कड़ विचों कढ के दुखां तों बचाया, तैनू की करना चाहिदा। उह संकल्प महाराज ने बख्शिया, पेख पेख जीवां दर्श तुम्हारा, सतगुरु जुड़िया रवां तेरे नाल।
चरण कमल जाई बलिहारा तेरे चरना तो वारने बलिहारने जांदा रवा। तुझ बिन ठाकुर कवन हमारा अज तेथों विछड़ गए मुड़के दोष आ गए मुड़के दुख आ जाणगे। तेरे बिना कौन है जो बचाई रखे दोषां तो ते दुखां तो। साध संगत से प्रीत बन आई पूर्व कर्म लिखत तुर पाई ए भी तेरी रहमत। जप हर हर नाम अचरज प्रताप भगती च लग के ऐसी सोहनी गल बनी है ऐसा आश्चर्य प्रभाव वाला काम होया प्रताप वाला काम होया कि जाल ना साके तीने ताप हुण आद ब्याद उपाद वापर नहीं सकते। हुण ता मेरे ते रहमत करो मेरे सतगुरु निमुख ना विसरे हर चरण तुम्हारे। तुहाडे चरणा कमलां तो एक पल वास्ते भी ओझल ना होवां ओले ना होवां भुल ना जावां तुहानू। नानक मांगे दान प्यारे मैं तो यही दान मंगदा निमुख ना विसरे हर चरण तुम्हारे। बंदा एक चादर दी बुकल मारी तुरिया जा रहा सी सिखा ने वेखिया कह लगे महाराज कोई सुइया जापदा है कोई खुफिया जापदा है जासूस लगदा है जेड़ा किले दे नेड़े लंघिया जांदा है मुंह सिर छुपा के तुरिया जांदा है। बुकल कैसी मारी सू पुछे बंदा तू ऐसे बड़ी ठंड वापरन डई ਕਿਵੇਂ ਬੁੱਕਲ ਮਾਰੀ ਸੀ ਜ਼ਰੂਰ ਇਹਦੇ ਕੋਲ ਕੋਈ ਗੁੱਝੇ ਹਥਿਆਰ ਹੋਣੇ ਨੇ ਔਰ ਸੂਹ ਲੈਣ ਵਾਸਤੇ ਤਦੇ ਆਪਣੇ ਆਪ ਨੂੰ ਛੁਪਾ ਕੇ ਇਹ ਆਪਣੇ ਨੇੜੇ ਤੇੜੇ ਫਿਰਦਾ। ਮਹਾਰਾਜ ਕਹਿਣ ਲੱਗੇ ਫੜ ਲਓ ਸਿੱਖਾਂ ਨੇ ਜਾ ਕੇ ਘੇਰ ਲਿਆ ਫੜ ਲਿਆ ਰੋਂਦਾ ਧੋਂਦਾ ਕੁਰਲਾਉਂਦਾ ਬਾਹਾਂ ਛੁਡਾਉਂਦਾ तरले मारदा गुरु के हाजिर किया गया। साहब कलगीधर पातशाह कहन लगे कौन है तू मुंह नंगा करके कहन लगा पातशाह तुहाडी शोभा महिमा सुनी मैनू गरीब नू कोई नहीं जानदा मगर गरीब नवाज तुहानू सारे जानदे ने मैं भी जानदा जो कोई तुहाडे बारे सुने है। मैं बेनती करांगा मैनू खिमा कर दियो कौन है तू कहन लगा जी पठान पुत्र हां। ਕਿਵੇਂ ਆਇਆ ਸਾ ਇਧਰ ਕਿ ਮਹਾਰਾਜ ਐਵੇਂ ਬਿਪਤਾ ਦਾ ਮਾਰਿਆ ਆ ਗਿਆ। ਸਿੱਖ ਕਹਿਣ ਲੱਗੇ ਮਹਾਰਾਜ ਆ ਚਾਦਰ ਖੁਲਾਓ ਇਹਦੀ ਪੁੱਛੋ ਇਹਦੀ ਬੁੱਕਲ ਵਿਚ ਕੀ ਅੱਖਾਂ ਨੀਵੀਆਂ ਕਰਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਬੇਨਤੀ ਕਰਾਂਗਾ ਮੇਰਾ ਪਰਦਾ ਰਹਿਣ ਦਿਓ। ਹਰ ਕੋਈ ਚਾਹੁੰਦਾ ਮੇਰਾ ਪਰਦਾ ਬਣਿਆ ਰਹੇ ਜੋ ਕੁਝ ਮੈਂ ਅੰਦਰੋਂ ਹਾਂ ਜੋ ਕੁਝ ਮੇਰੇ ਅੰਦਰ ਹੈ ਢੱਕਿਆ ਰਹੇ ਕਿਉਂਕਿ ਹਰ ਕਿਸੇ ਬੰਦੇ ਕੋਲ ਨੰਗਾ ਕਰਨ ਜੋਗਾ ਚੰਗਾ ਚੰਗਾ ਕੁਛ ਨਹੀਂ ਹੈ। ਜਿਨ੍ਹਾਂ ਕੋਲ ਚੰਗਾ ਚੰਗਾ ਹੈ ਉਹ ਪਰਦਾ ਕਰਨ ਵੀ ਕਿਸ ਗੱਲ ਦਾ ਬਲਕਿ ਉਹ ਤਾਂ ਇਸ਼ਤਿਹਾਰਬਾਜ਼ੀਆਂ ਕਰਾਉਂਦੇ ਨੇ ਕਿਸੇ ਬੜੇ ਚੰਗੇ ਆ ਜਿਨ੍ਹਾਂ ਕੋਲ ਥੋੜਾ ਬਹੁਤ ਵੀ ਚੰਗਾ ਹੈ ਬਲਕਿ ਇੱਥੋਂ ਤੱਕ ਜੇ ਕੋ ਏਕ ਕਰੇ ਚੰਗਿਆਈ ਮਨ ਚਿਤ ਬਹੁਤ ਵਫਾਵੇ ਛੋਟੀ ਮੋਟੀ ਨੇਕੀ ਹੋ ਜਾਵੇ ਨਾ। ਸੰਸਾਰ ਨੂੰ ਦੱਸਣਾ ਚਾਹੁੰਦਾ ਲੇਕਿਨ ਬਦੀਆਂ ਤੇ ਪਰਦਾ ਪਾਈ ਰੱਖਣਾ ਚਾਹੁੰਦਾ ਕੋਈ ਕਿਸੇ ਨੂੰ ਨਹੀਂ ਦੱਸਦਾ ਸੱਜਣਾ ਤੋਂ ਗਹਿਰੇ ਸੱਜਣਾ ਨੂੰ ਇੱਥੋਂ ਤੱਕ ਪਤੀ ਪਤਨੀ ਇੱਕ ਦੂਜੇ ਨੂੰ ਆਪਣੀਆਂ ਕਮਜ਼ੋਰੀਆਂ ਤੱਕ ਨਹੀਂ ਦੱਸਦੇ। ਕੋਈ ਵਿਰਲੇ ਹੁੰਦੇ ਨੇ ਜਿਹੜੇ ਅੰਦਰੋਂ ਬਾਹਰੋਂ ਹੁੰਦੇ ਹੀ ਸ਼ੁੱਧ ਨੇ ਪਰਦੇ ਵਾਲੀ ਗੱਲ ਹੀ ਕੋਈ ਨਹੀਂ। ਤਰਲਾ ਮਾਰਨ ਲੱਗਾ ਕਹਿਣ ਲੱਗਾ ਸਾਹਿਬ ਜੀ ਮੇਰਾ ਪਰਦਾ ਰਹਿਣ ਦੇ। ਸਾਹਿਬ ਮੁਸਕਰਾ ਪਏ ਸਾਹਿਬ ਜਾਣਦੇ ਨੇ ਦਾ ਪਰਦਾ ਕੀ ਹੈ ਪਰ ਇਹ ਤਾਂ ਆਪ ਪਰਦੇ ਢੱਕਣ ਵਾਲੇ ਨੇ ਇਹਦਾ ਇਹ ਪਰਦਾ ਲਾ ਕੇ ਉਹਦਾ ਦੋਹੀ ਜਹਾਨੀ ਪਰਦਾ ਕੱਜਣ ਤੇ ਆਏ ਨੇ। ਕਹਿੰਦੇ ਨੇ ਨਹੀਂ ਲਾਓ ਇਹਦਾ ਖੇਸ ਇਹਦੀ ਚਾਦਰ ਲਾ ਦੇ। ਰੋਣ ਲੱਗ ਪਿਆ ਸਿੱਖਾਂ ਨੇ ਇੱਕ ਨਹੀਂ ਸੁਣੀ ਉਹਨਾਂ ਨੇ ਚਾਦਰ ਲਾ ਦਿੱਤੀ ਉਹਦੀ ਬਗਲ ਚ ਇੱਕ ਨਿੱਕਾ ਜਿਹਾ ਮਰੀਲ ਜਿਹਾ ਕੁੱਤਾ ਪਾਇਆ ਹੈ ਉਹਦੀ ਸੰਗੀ ਤੇ ਉਹਨੇ ਹੱਥ ਦਿੱਤਾ ਹੋਇਆ। ਕੁੱਤੇ ਦੀਆਂ ਅੱਖਾਂ ਬਾਹਰ ਨੇ ਜਵਾਨ ਬਾਹਰ ਨੂੰ ਆਈ ਮਰ ਰਿਹਾ ਛੱਡ ਦਿੱਤਾ ਕੁੱਤਾ ਥੱਲੇ ਡਿੱਗ ਪਿਆ। ਸਾਹਿਬ ਕਹਿਣ ਲੱਗੇ ਕਿ ਇਹੀ ਤੇਰਾ ਪਰਦਾ ਸੀ ਸਿਰ ਨੀਵਾਂ ਕਰਕੇ ਖਲੋਤਾ। ਸਾਹਿਬ ਕਹਿਣ ਲੱਗੇ ਕਿਉਂ ਕੀ ਗੱਲ ਏ ਬੋਲਦਾ ਕਿਉਂ ਨੀ। ਕਹਿਣ ਲੱਗਾ ਮਹਾਰਾਜ ਕਈ ਦਿਨਾਂ ਦਾ ਭੁੱਖਾ ਸਾਂ ਦੇਸੋਂ ਪ੍ਰਦੇਸ ਆ ਗਿਆ ਸਾਂ ਕਿਰਤ ਕਰਨ ਵਾਸਤੇ ਇੱਥੇ ਬਾਦਸ਼ਾਹਤ ਨੇ ਐਸੀ ਅਫਰਾ ਤਫਰੀ ਮਚਾਈ ਹੋਈ ਏ ਵੀ ਕਿਸੇ ਗਰੀਬ ਨੂੰ ਰੋਟੀ ਕਿੱਥੋਂ ਮਿਲਣੀ ਇੱਥੇ ਤਾਂ ਲੁਟੇਰਾ ਖਾ ਸਕਦਾ ਡਾਕੂ ਖਾ ਸਕਦਾ ਗਰੀਬ ਦੀ ਕੋਈ ਜਾ ਨਹੀਂ ਜਾਂ ਤੁਹਾਡੇ ਵਰਗੇ ਦੇ ਸਕਦੇ ਨੇ ਖਾ ਸਕਦੇ ਨੇ ਜਿਨ੍ਹਾਂ ਨੇ ਉਸ ਅਫਰਾ ਤਫਰੀ ਦਾ ਕੋਈ ਅਸਰ ਨਹੀਂ ਲਿਆ ਜਿਹੜੇ ਉਸ ਅਫਰਾ ਤਫਰੀ ਨੂੰ ਮਿਟਾਉਣ ਵਾਸਤੇ ਤੁਲੇ ਹੋਏ ਨੇ ਤੁਹਾਡੇ ਲੋਕਾਂ ਦੇ ਲੰਗਰ ਚੱਲ ਸਕਦੇ ਨੇ। ਪਾਤਸ਼ਾਹ ਮੈਂ ਗਰੀਬ ਉਹਨਾਂ ਨੂੰ ਫੁਰਸਤ ਨਹੀਂ ਕਿਸੇ ਗਰੀਬ ਵੱਲ ਵੇਖਣ ਦੀ ਤੇ ਦੂਜੇ ਜਿਹੜੇ ਉਹਨਾਂ ਦੇ ਸਤਾਏ ਹੋਏ ਨੇ ਉਹ ਨੇੜੇ ਨਹੀਂ ਲੱਗਣ ਦਿੰਦੇ ਮੈਨੂੰ ਮੁਸਲਮਾਨ ਪਠਾਨ ਨੂੰ
روٹی کھادیا کئی چر ہو گیا ہے، منگنا میری شان دے خلاف ہے۔ کیسی پیاری گل ہے، جسلے ساکھی پڑھنے ہیں پٹھان کہندا ہے منگنا پٹھان دی شان دے خلاف ہے۔ سکھ واسطے بھی ایویں پاون بانی کہندی ہے، لوک تکار کہے منگت جان مانگت مان نہ پایا۔ منگن والے دا کوئی مان نہیں، ترکارا تا مل سکدیاں نے، مان نہیں مل سکدا۔ ایسے کر کے گرو کا سکھ منگ کے نہیں کھادا، کر کے کھاندا، مان نال چھڑدا، درکار نال نہیں کھان نو تیار۔ کہندا جی پٹھان پترا منگن جوگا بھی نہیں، بھکھاں دا ماریا لٹن جوگا بھی تا نہیں، محنت مزدوری بھی کوئی نہیں ملدی، کئی دنوں دا بھکھا دا ماریا۔ اج میں اے فیصلہ کر رہا سی بھی جو مل گیا کھا لینا، تے مریے جا کتا میرے قابو آ گیا، میں سوچدا سا کتے نکرے بہ کے اسے نو چب لواں، اسے نو بھن کے جویں بھی ہوئے اس نو کھا لواں تے اپنے پیٹ دی اگ بجھا لواں۔ صاحب کہن لگے نو لنگر چھکاؤ، سونے بستر پواؤ۔ کہن لگا مہاراج میں تہاڈا دشمن ہو سکنا، دوکھی ہو سکنا، لنگر چھکا رہے ہو تہاڈی بڑی کرپا ہے، کیونکہ تہاڈے در تے تاں نیاں واپردا ہے۔ صاحب کہنے لگے تو ایتھے ہی رہے گا۔ کہنے لگا مہاراج سارے مینو شک دی نگاہ نال ویکھن گے۔ صاحب کہنے لگی تر پادشاہ ہس پئے، کہنے لگے نہیں، ایتھے بھائی کنہیے ورگے بے انت نے، جڑے کسے نو دشمن نہیں سمجھ دے، کسے نو ویری نہیں جان دے، تو ایتھے رہے گا۔ عام انہاں سمیاں چ ٹکیاں وچ رزینے ملدے سن، صاحباں نے روپیہ روز دا لا دتا۔ کہنے لگے اینو گزران ماتر روپیہ روز دا دیو۔ کہنے لگا صاحب جی کس گل دا، تسی اے روپیہ روز مینو کس گل دا بخش دیو؟ صاحب کہنے لگے بھکھاں دا مارے ہیں، غریبی دا مارے ہیں، دیسوں پردیس آیا کماؤن واسطے، تیرے بال بچیاں واسطے، تیری کرت ماتر، کہ مہاراج میں کراں گا کی؟ صاحب کہنے لگے جو تیرا جی کردا ہے، تے ایتھوں کچھ ہووے تیرا شریر جرے تے کر لئی، نہ کیتا جاوے تاں وی کوئی ڈر نہیں۔ گد گد ہو گیا، گرو کی رحمتاں پا کے پھر ڈیرا نہیں چھڈیا، گرو کا در نہیں چھڈیا، سیوا چ لگ گیا، اتنی سیوا کیتی گرو کے سکھاں دے نال جوجدا ہی شہید ہو گیا، گرو کے چرن نہیں چھڈے۔ کئی واری سکھاں نے کیا ہن تا تکڑا ہو گیا، پیسے بھی ہو گئے، ہن تا نکل جا اتھوں، تیری جات برادری والیاں نے، تیرے بندیاں نے ویکھ لیا تینوں کافر کہن گے، تینوں دوشی قرار دین گے۔ وہ کہندا ہے نہیں، دوش نکل گئے جیون وچوں، جس نے خدا نال جوڑے ہے اینا پر اپکار تے اینی سمدرشتی بخشش کیتی ہے، جی اونے میرے نال ویر نہیں کمایا، او دیا نے میرے نال ویر نہیں کمایا، تے میں اینو چھڈ کے اور کدے کول چلا جاؤں، ایدے چرنا دے وچ باقی دی زندگی بتیت ہوئے۔ اے سچ جاننا ایک پٹھان دی گل نہیں، ساڈے کنے ہی دکھ، او دی ایک بھک دا دکھ مہاراج نے دور کیتا تے ہمیشہ واسطے وک گیا گرو چرنا تو، ساڈے کنے دکھ ستگرو دور کر دے۔ گرو کے سکھ دا کی فرض بنتا ہے؟ وہ سدا یہ گل ہردے چ دھارن کر کے رہے کہ صاحب تیرے در تو سرداریاں پائیاں نے، بھکھاں مٹیاں نے، مان ملیا ہے، بھرم مٹے نے، دوئی مٹی ہے، ہردے نو شانتی پراپت ہوئی، بڑے سکھ پائے نے۔ میرے تے تیری رحمت ہوئے تے یہ ہوئے کہ میں تیرے نال جڑیا جڑیا اپنا جیون سفلا کر جا۔ آپاں ہنے شبد پڑھیا سی نا، ڈگن ڈولا تو لو جو من کے پرما، بندہ ڈگدا ڈولدا تے ڈگمگاؤں صرف اُنہ چر ہے جنہ چر من چ پرم نے، دوئی بھاو ہے۔ جس لئے ہردے وچوں دوش نکل جان، پرم نکل جان، بندے نو چین آ جانا۔ میرا تیرا جانتا تب ہی تے بندہ، گور کاٹی اگیانتا تب چھٹکے پھندا، جب لگ حکم نہ بوجھتا تب ہی لو دکھیا، گرمل حکم پچھانیا تب ہی تے سکھیا۔

ਭਟਕਦਾ ਹੋਇਆ ਮਨ ਸੇਵਾ ਕਰਕੇ ਟਿਕ ਜਾਂਦਾ। ਇਹੀ ਤਾਂ ਬਰਕਤ ਹੈ ਸੇਵਾ ਦੀ। ਔਰ ਇਹ ਸੇਵਾ ਤਿੰਨ ਪ੍ਰਕਾਰ ਨਾਲ ਕੀਤੀ ਜਾਂਦੀ ਹੈ, ਤਨ ਮਨ ਧਨ। ਸਰੀਰ ਕਰਕੇ ਸੇਵਾ,

ਪਾਣੀ ਪਿਲਾਉਣਾ ਪੱਖਾ ਝੱਲਣਾ ਇਹ ਹੈ ਤਨ ਕਰਕੇ ਸੇਵਾ। ਮਨ ਕਰਕੇ ਸੇਵਾ ਹੈ ਬਾਣੀ ਪੜ੍ਹਨੀ, ਪੜ੍ਹਨ ਵਾਸਤੇ ਪ੍ਰੇਰਣਾ ਦੇਣੀ। ਉਪਦੇਸ਼ ਜੋ ਕਹਿਣਾ ਉਹ ਆਪਣੇ ਆਪ ਕਮਾਉਣਾ ਵੀ। ਆਪਣੇ ਮਨ ਕਰਕੇ ਬਾਣੀ ਪੜ੍ਹਨੀ, ਵਿਖਾਵਾ ਕਰਕੇ ਨਹੀਂ। ਜੇ ਕਿਧਰੇ ਕੋਈ ਟੁੱਟਿਆ ਹੋਇਆ ਮਨ, ਕੋਈ ਟੁੱਟਿਆ ਹੋਇਆ ਮਨੁੱਖ ਪ੍ਰੇਰਣਾ ਦਾ ਸਦਕਾ ਜੁੜ ਜਾਏ ਗੁਰੂ ਨਾਨਕ ਦੇ ਚਰਨਾਂ ਨਾਲ, ਤਾਂ ਸਮਝ ਤੇਰਾ ਵੀ ਜਨਮ ਸਫਲਾ। ਬਾਣੀ ਪੜ੍ਹਨੀ, ਪੜ੍ਹਨ ਲਈ ਪ੍ਰੇਰਣਾ ਦੇਣੀ, ਸ਼ੁਭ ਮਾਰਗ ਤੇ ਚੱਲਣਾ, ਸ਼ੁਭ ਮਾਰਗ ਤੇ ਚੱਲਣ ਲਈ ਪ੍ਰੇਰਣਾ ਦੇਣੀ। ਸਿਮਰਨ ਕਰਨਾ, ਆਪ ਕਰਨਾ, ਹੋਰਨਾਂ ਨੂੰ ਪ੍ਰੇਰਣਾ ਦੇਣੀ, ਕਿਵੇਂ ਸਿਮਰਨ ਕਰੀਦਾ ਹੈ। ਔਰ ਧਨ ਕਰਕੇ ਸੇਵਾ, ਜੋ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਧਨ ਪਦਾਰਥ

ਹੱਥ ਵਿੱਚ ਇੱਕ ਭਾਂਡਾ ਹੈ ਕੱਪੜੇ ਨਾਲ ਕਜਿਆ ਹੋਇਆ। ਇਸ ਪਹਾੜੀ ਮਾਰਗ ਤੇ ਤੁਰਿਆ ਜਾਂਦਾ ਜਵਾਨ ਹੈ, ਤੁਰਿਆ ਜਾਂਦਾ ਬੇਪਰਵਾਹੀ ਨਾਲ ਤੁਰਿਆ ਜਾਂਦਾ। ਅਚਾਨਕ ਜੋ ਹੀ ਇੱਕ ਪਹਾੜੀ ਦਾ ਮੋੜ ਮੁੜਨ ਲੱਗਾ ਤਾਂ ਕੀ ਵੇਖਿਆ, ਅੱਗੇ ਇੱਕ ਬਜ਼ੁਰਗ ਬੈਠਿਆ ਹੋਇਆ, ਉਹਨੂੰ ਬੜੇ ਜ਼ੋਰ ਦੀ ਖੰਘ ਆ ਰਹੀ ਹੈ, ਉਹਦਾ ਸਾਹ ਫੁੱਲ ਰਿਹਾ, ਦਮ ਫੁੱਲ ਰਿਹਾ। ਉਹਦੇ ਕੋਲੋਂ ਦੀ ਲੰਘਣ ਲੱਗਾ ਤਾਂ ਉਹਨੇ ਇਸ਼ਾਰਾ ਕੀਤਾ, ਜਵਾਨਾ ਰੁਕ ਜਾ। ਇਹ ਰੁਕ ਗਿਆ, ਕਹਿਣ ਲੱਗਾ, ਬਾਬਾ ਜੀ ਦੱਸੋ ਮੈਂ ਕੀ ਸੇਵਾ ਕਰਾਂ। ਆਖਣ ਲੱਗਾ, ਜਾਪਦਾ ਗੁਰੂ ਕਾ ਸਿੱਖ ਹੈ। ਹਾਂ ਮਹਾਰਾਜ, ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਇਸ ਇਲਾਕੇ ਵਿੱਚ ਆਏ ਹੋਏ ਨੇ, ਉਹਨਾਂ ਦੇ ਦਰਸ਼ਨਾਂ ਲਈ ਜਾ ਰਹੇ ਹਾਂ।

ਕੀ ਕਰਾਂ ਵਡੇਰੀ ਉਮਰ ਹੋਣ ਕਰਕੇ ਤੁਰਿਆ ਨਹੀਂ ਜਾਂਦਾ ਨਾਲੇ ਸਾਹ ਫੁੱਲਦਾ ਖੰਘ ਆਉਂਦੀ ਹੈ ਜੋ ਰਸਤੇ ਵਿੱਚ ਚੱਲਣ ਤੋਂ ਰੁਕਾਵਟ ਪੈਦਾ ਹੁੰਦੀ ਕਹਿਣ ਲੱਗਾ ਬਾਬਾ ਜੀ ਛੇਤੀ ਕਰੋ ਮੈਨੂੰ ਜਲਦੀ ਹੈ ਬਾਬਾ ਕਹਿਣ ਲੱਗਾ ਗੁਰਮੁਖਾ ਆ ਭਾਂਡੇ ਵਿੱਚ ਕੀ ਲਿਆ ਹੋਇਆ ਤੇ ਕਹਿਣ ਲੱਗਾ ਜੀ ਇਸ ਭਾਂਡੇ ਵਿੱਚ ਸ਼ਹਿਦ ਲਿਆ ਹੈ ਮਾਖਿਓ ਇਹ ਮੇਰੇ ਇਲਾਕੇ ਵਿੱਚ ਜੰਗਲ ਵਿੱਚ ਹੁੰਦਾ ਹੈ ਉਹ ਸ਼ਹਿਦ ਤਿਆਰ ਕਰਕੇ ਮੈਂ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਲੈ ਚੱਲਿਆ ਭੇਟਾ ਵਜੋਂ ਲੈ ਚੱਲਿਆ ਬਾਬਾ ਜੀ ਕਹਿਣ ਲੱਗੇ ਗੁਰਮੁਖਾ ਜੇ ਥੋੜਾ ਜਿੰਨਾ ਸ਼ਹਿਦ ਮੈਨੂੰ ਦੇ ਦੇਵੇ ਸੁਣਿਆ ਹੈ ਸ਼ਹਿਦ ਖਾਣ ਕਰਕੇ ਦਮ ਠੀਕ ਹੁੰਦਾ ਹੈ ਸਾਹ ਠੀਕ ਹੁੰਦਾ ਤੇ ਮੈਂ ਵੀ ਤੇਰੇ ਨਾਲ ਤੁਰ ਪਵਾਂਗਾ ਦਰਸ਼ਨਾਂ ਲਈ ਮੈਂ ਵੀ ਚੱਲ ਪਾਵਾਂਗਾ ਥੋੜਾ ਕੁ ਜਿੰਨਾ ਸ਼ਹਿਦ ਦੇ ਦੇ ਇਹ ਜਵਾਨ ਕਹਿਣ ਲੱਗਾ ਨਾ ਬਾਬਾ ਜੀ ਇਹ ਨਹੀਂ ਮੈਂ ਕਰ ਸਕਦਾ ਇਹਨੂੰ ਤਾਂ ਮੀਰੀ ਪੀਰੀ ਦੇ ਪਾਤਸ਼ਾਹ ਹੀ ਪਹਿਲਾਂ ਭੋਗ ਲਾਣਗੇ ਤਾਂ ਕਿਤੇ ਕੋਈ ਹੋਰ ਲੈ ਸਕਦਾ ਕਿਸੇ ਹੋਰ ਨੂੰ ਨਹੀਂ ਮੈਂ ਦੇ ਸਕਦਾ ਇਹ ਬਜ਼ੁਰਗ ਬਾਬਾ ਜੀ ਕਹਿਣ ਲੱਗੇ ਗੁਰਮੁਖਾ ਜਿਸ ਗੁਰੂ ਦੇ ਦਰਸ਼ਨਾਂ ਲਈ ਚੱਲੇ ਉਸੇ ਦਾ ਵਾਸਤਾ ਥੋੜਾ ਜਿੰਨਾ ਸ਼ਹਿਦ ਦੇ ਦੇ ਮੇਰੀ ਤਬੀਅਤ ਠੀਕ ਹੋ ਜਾਏਗੀ ਤੇ ਮੈਂ ਵੀ ਤੁਰ ਪਾਵਾਂਗਾ ਦਰਸ਼ਨਾਂ ਲਈ ਤੇਰੀ ਮਿਹਰਬਾਨੀ ਹੋਵੇਗੀ ਪਰ ਇਹ ਨੌਜਵਾਨ ਗੁਰਸਿੱਖ ਕਹਿੰਦਾ ਨਾ ਬਾਬਾ ਜੀ ਇਹ ਨਹੀਂ ਮੈਂ ਕਰ ਸਕਦਾ ਜੇ ਚੱਲਣਾ ਹੈ ਤਾਂ ਥੋੜੀ ਬਹੁਤ ਦੂਰ ਮੈਂ ਤੁਹਾਨੂੰ ਸਹਾਰਾ ਦੇ ਕੇ ਲੈ ਚੱਲ ਸਕਦਾ ਪਰ ਸ਼ਹਿਦ ਨਹੀਂ ਦਿੰਦਾ ਇਹ ਤਾਂ ਮੈਂ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਹੀ ਭੇਟਾ ਕਰਨਾ ਜੇ ਚੱਲਣਾ ਹੀ ਤਾਂ ਚੱਲ ਨਹੀਂ ਤਾਂ ਤੇਰੀ ਮਰਜ਼ੀ ਉਸ ਬਾਬਾ ਨੂੰ ਉਸ ਬਜ਼ੁਰਗ ਨੂੰ ਉੱਥੇ ਹੀ ਉਸੇ ਹਾਲਤ ਵਿੱਚ ਛੱਡ ਕੇ ਇਹ ਤੁਰ ਪਿਆ ਪਹੁੰਚ ਗਿਆ ਦਰਬਾਰ

ਕੋਈ ਪਾਣੀ ਦੀ ਸੇਵਾ ਪਿਆ ਕਰਦਾ ਹੈ, ਕੋਈ ਤੱਪੜ ਝਾੜ ਕੇ ਵਿਛਾ ਰਿਹਾ ਹੈ, ਕੋਈ ਸੰਗਤਾਂ ਦੇ ਠਹਿਰਨ ਵਾਸਤੇ ਬੰਦੋਬਸਤ ਪਿਆ ਕਰਦਾ ਹੈ, ਕਿਉਂਕਿ ਗੁਰੂ ਘਰ ਵਿੱਚ

ਦਰਸ਼ਨਾਂ ਲਈ ਜੁੜੀਆਂ ਹੋਈਆਂ ਸੰਗਤਾਂ ਅਨੇਕ ਪ੍ਰਕਾਰ ਦੀਆਂ ਭੇਟਾਂ ਵਾ ਲੈ ਕੇ ਹਾਜ਼ਰ ਹੋ ਰਹੀਆਂ। ਬੜਾ ਖੁਸ਼ ਹੋਇਆ, ਇੱਥੋਂ ਦਾ ਵਾਤਾਵਰਣ ਵੇਖ ਕੇ ਬੜਾ ਹੀ ਪ੍ਰਭਾਵਿਤ ਹੋਇਆ। ਜਾ ਹਜ਼ੂਰੀ ਵਿੱਚ ਮੱਥਾ ਟੇਕਿਆ ਗੁਰੂ ਪਾਤਸ਼ਾਹ ਜੀ ਦੀ, ਔਰ ਭੇਟਾ ਵਜੋਂ ਲੈ ਕੇ ਗਿਆ ਸੀ ਜੋ ਭਾਂਡਾ ਸ਼ਹਿਦ ਦਾ ਕੱਪੜੇ ਨਾਲ ਕਜਿਆ ਹੋਇਆ, ਹਜ਼ੂਰੀ ਦੇ ਵਿੱਚ ਭੇਟਾ ਕੀਤਾ, ਮਸਤਕ ਝੁਕਾਇਆ, ਅਰਦਾਸ ਕੀਤੀ।

ਕੀਮਤੀ ਭੇਟਾਵਾਂ ਵੱਲ ਨਜ਼ਰ ਨਹੀਂ ਜਾਂਦੀ, ਪਰ ਇਸ ਸਿੱਖ ਦੀ ਲਿਆਂਦੀ ਹੋਈ ਭੇਟਾ ਉਹ ਭਾਂਡਾ ਉਸ ਵੱਲ ਨਜ਼ਰ ਗਈ, ਮੁਸ਼ਕਰਾਏ, ਕਹਿਣ ਲੱਗੇ, ਗੁਰਸਿੱਖਾ ਇਹ ਕੀ ਲੈ ਕੇ ਆਇਆ ਹੈ? ਇਹਨੇ ਹੱਥ ਜੋੜੇ,

ਸਾਹਿਬ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦਾ, ਜਿਨ੍ਹਾਂ ਨੇ ਇਹ ਹੁਕਮ ਸੁਣਿਆ ਨੰਦੇੜ ਸੱਚਖੰਡ ਸਾਹਿਬ ਪਾਤਸ਼ਾਹ ਦੀ ਹਜ਼ੂਰੀ ਵਿਚ ਸਦਕੇ ਜਦੋਂ ਤਖ਼ਤ ਚਵਰ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਥਾਪਿਆ ਗਿਆ, ਇੱਥੇ ਪ੍ਰੇਰਣਾ ਨਹੀਂ ਹੈ। ਪ੍ਰੇਰਣਾ ਤੇ ਹੁਕਮ ਦੇ ਅੰਦਰ ਬੜਾ ਫਰਕ ਹੈ। ਪ੍ਰੇਰਣਾ ਕਿਸੇ ਨੂੰ ਕੀਤੀ ਜਾਏ, ਉਹ ਪ੍ਰੇਰਿਆ ਜਾਏ ਨਾ ਪ੍ਰੇਰਿਆ ਜਾਏ, ਉਹਦੀ ਮਰਜ਼ੀ। ਜਦੋਂ ਹੁਕਮ ਕਿਸੇ ਨੂੰ ਸੁਣਾਇਆ ਜਾਏ, ਜਾਂ ਤਾਂ ਹੁਕਮ ਮੰਨ ਕੇ ਪ੍ਰਵਾਨ ਹੋ ਜਾਊ, ਤੇ ਜਾਂ ਹੁਕਮ ਅਦੂਲੀ ਕਰਕੇ ਗੁਨਾਹਗਾਰਾਂ ਦੀ ਕੈਟਾਗਰੀ ਸ਼ਾਮਲ ਹੋ ਜਾਏ। ਹੁਕਮ ਦਾ ਅਰਥ ਦੂਜਾ ਨਹੀਂ ਨਿਕਲਦਾ ਹੈ, ਜਾਂ ਉਹ ਮੰਨਿਆ ਜਾਂਦਾ ਤੇ ਜਾਂ ਉਸਦੀ ਅਵੱਗਿਆ ਹੁੰਦੀ ਹੈ। ਅਵੱਗਿਆ ਕਰਨ ਵਾਲੇ ਨੂੰ ਜੋ ਸਜ਼ਾ ਹੁੰਦੀ ਹੈ, ਇਹ ਸਾਰਾ ਸੰਸਾਰ ਜਾਣਦਾ। ਹੁਕਮ ਲਾ ਐਂਡ ਆਰਡਰ ਨੂੰ ਕੋਈ ਨਾ ਮੰਨੇ ਤਾਂ ਜੋ ਉਸਦਾ ਹਸ਼ਰ ਹੁੰਦਾ ਹੈ, ਜੋ ਉਹਦੇ ਨਾਲ ਵਰਤਾਰਾ ਵਰਤਦਾ ਹੈ, ਕਿਸੇ ਵੀ ਅਗਿਆਨੀ ਤੋਂ ਅਗਿਆਨੀ ਪੁਰਸ਼ ਤੋਂ ਵੀ ਭੁੱਲਾ ਨਹੀਂ। ਕਲਗੀਧਰ ਪਾਤਸ਼ਾਹ ਦਾ ਇਹ ਹੁਕਮ ਹੈ, ਸਭ ਸਿੱਖਣ ਕੋ ਹੁਕਮ ਹੈ। ਕੀ ਗੁਰੂ ਮਾਨਯੋ ਗ੍ਰੰਥ, ਤੇ ਇਹ ਹੁਕਮ ਕਲਗੀਧਰ ਦਾ ਸੁਣ ਕੇ ਤੇ ਉਹਦਾ ਕਹਾਉਣ ਵਾਲਾ ਕੋਈ ਗੁਰੂ ਕਾ ਸਿੱਖ ਕਿਸੇ ਦੇਹ ਦੇ ਅੰਦਰ ਗੁਰੂ ਦਾ ਵਿਸ਼ਵਾਸ ਰੱਖੀ ਤੁਰਿਆ ਮਿਲੇ, ਤੇ ਐਸੀ ਕਲਗੀਧਰ ਦੇ ਹੁਕਮ ਦੀ ਅਦੂਲੀ ਕਰਨ ਵਾਲਾ ਆਪਣੇ ਆਪ ਨੂੰ ਸਿੱਖ ਕਿਵੇਂ ਅਖਲਾ ਸਕਦਾ ਹੈ? ਉਹਦਾ ਤਾਂ ਇਹ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਇਨਹੀ ਮੈਂ ਦੇ। ਜੇ ਗੱਲਾਂ ਕਰਨੀਆਂ, ਜੇ ਬਾਤਾਂ ਕਰਨੀਆਂ, ਜੇ ਦੀਦਾਰ ਕਰਨਾ, ਤੇ ਬਹਿ ਜਾਓ ਹਜ਼ੂਰੀ ਵਿਚ, ਸੱਜ ਜਾਓ ਆ ਕੇ, ਇਸ਼ਨਾਨ ਕਰਕੇ। ਜਨਦੀਏ ਸਾਹਿਬ ਦੀ ਬਖਸ਼ਿਸ਼ ਹੈ ਵੀ ਜਦੋਂ ਗੱਲਾਂ ਕਰੋਗੇ ਤੁਹਾਡੀ ਰਸਨਾ ਤੇ ਆਪ ਹੀ ਬੋਲ ਬੋਲ ਤੁਹਾਨੂੰ ਸੁਣਾਈ ਜਾਊ ਵੀ ਐਂ ਕਰ, ਆਹ ਨਾ ਕਰ, ਆਹ ਮਾਰਗ ਤਿਆਰ ਕਰ, ਇਹ ਉੱਤਮ ਹੈ, ਇਹ ਪ੍ਰਮਾਣਿਕ ਹੈ, ਇਹ ਨਾ ਪ੍ਰਮਾਣਿਕ ਹੈ, ਤੁਹਾਡੀ ਰਸਨਾ ਤੇ ਬੈਠ ਕੇ ਤੁਹਾਨੂੰ ਸਮਝਾਈ ਜਾਊ। ਐਸਾ ਹੋਰ ਚਤਰ ਦੁਨੀਆਂ ਦਾ ਗੁਰੂ ਕੌਣ ਹੋ ਸਕਦਾ ਜਿਹੜਾ ਤੁਹਾਡੀ ਰਸਨਾ ਨੂੰ ਵਰਤ ਕੇ ਆਪ ਹੀ ਤੁਹਾਨੂੰ ਕਹੀ ਜਾਏ, ਜਾਣੀ ਬੋਲਣ ਵੇਲੇ ਤੁਹਾਨੂੰ ਹੀ ਗੁਰੂ ਬਣਾ ਦੇਵੇ। ਕੈਸਾ ਵਿਚਿੱਤਰ ਸਾਹਿਬ ਸਤਿਗੁਰੂ ਦਾ ਕ੍ਰਿਸ਼ਮਾ ਹੈ, ਤੇ ਜਿਹਨੇ ਵੀ ਪ੍ਰਭੂ ਨੂੰ ਖੋਜਣਾ ਹੈ ਤੇ ਇਹਦੇ ਵਿੱਚ ਸਮਾਇਆ ਹੈ, ਇਹ ਰਾਹ ਦੱਸੇਗਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੱਸਣਗੇ ਵੀ ਗੁਰੂ ਅਕਾਲ ਪੁਰਖ ਦੀ ਪ੍ਰਾਪਤੀ ਦਾ ਮਾਰਗ ਕੀ ਹੈ, ਆਪੇ ਦੱਸਣਗੇ ਜੋ ਗੁਰ ਸਤਿਗੁਰੂ ਕਾ ਜੋ ਸਿੱਖ ਕਾ, ਆਪੇ ਬੋਲਣਗੇ। ਜਿਹੜੇ ਕਹਿੰਦੇ ਨੇ ਇਹ ਬੋਲਦਾ ਨਹੀਂ, ਇਹ ਸੁਣਦਾ ਨਹੀਂ, ਤੇ ਮੈਂ ਸਮਝਦਾ ਵੀ ਰੱਬ ਨੇ ਸੰਸਾਰਕ ਕੰਨ ਤਾਂ ਉਹਨਾਂ ਨੂੰ ਦਿੱਤੇ, ਪਰ ਗੁਰੂ ਗ੍ਰੰਥ ਸਾਹਿਬ ਬੋਲਦਾ ਸੁਣਨ ਵਾਲੇ ਕੰਨ ਨਹੀਂ ਉਹਨਾਂ ਨੂੰ ਦਿੱਤੇ। ਨੇਤਰ ਤਾਂ ਦਿੱਤੇ, ਪਰ ਸਾਹਿਬਾਂ ਦੀ ਦਸੇ ਸਤਿਗੁਰਾਂ ਦੀ ਜੋਤ ਵੇਖਣ ਵਾਲੇ ਨੈਣ ਨਹੀਂ ਦਿੱਤੇ। ਸੁਣ ਕੇ ਅਮਲ ਕਰਨ ਵਾਲੀ, ਗੁਰੂ ਗ੍ਰੰਥ ਸਾਹਿਬ ਦਾ ਗਿਆਨ ਕਰਵਾਉਣ ਵਾਲੀ ਸ਼ਬਦਾਵਲੀ ਸੁਣਦਾ ਉਹਨਾਂ ਨੂੰ ਸੰਸਾਰਕ ਤੌਰ ਤੇ ਤਾਂ ਇੰਦਰਾ ਕਰਨ ਬਖਸ਼ਿਆ, ਪਰ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਸੁਣਨ ਲਈ ਨਹੀਂ ਦਿੱਤਾ। ਇਸ ਲਈ ਸਭ ਸਿੱਖਣ ਕੋ ਹੁਕਮ ਹੈ ਕਿ ਆਓ ਟੇਕੋ ਮੱਥਾ ਤੇ ਗੁਰੂ ਮਾਨਿਓ ਗ੍ਰੰਥ। ਆਓ ਬੀਬੀਆਂ ਤੋਂ ਸ਼ਬਦ ਸਰਵਣ ਕਰ ਲਓ, ਤੇ ਸਾਹਿਬ ਸਤਿਗੁਰੂ ਪਾਤਸ਼ਾਹ ਦੀ ਮਿਹਰ ਦਾ ਸਦਕਾ ਦੀ ਚਿੰਤਾ ਕਰਦਾ ਨਹੀਂ, ਪਰ ਬੱਧੇ ਰੁੱਧੇ ਬਾਬਾ ਜੀ ਦੀ ਕਿਉਂਕਿ ਸਿਹਤ, ਮੈਂ ਸਮਝਦਾ ਵੀ ਗੁਰਮੁਖ ਭੁੱਲ ਜਾਂਦੇ ਨੇ ਆਪਣਾ ਆਪਾ ਸਰੀਰ ਦਾ, ਜੇ ਹਰਜਸ ਨਾ ਹੁੰਦਾ ਹੋਵੇ ਤੇ ਸੰਸਾਰ ਦੀਆਂ ਗੱਲਾਂ ਬਾਤਾਂ ਹੁਣ ਫੇਰ ਭਾਵੇਂ ਸਰੀਰ ਦੇ ਵਿੱਚ ਉਹਨਾਂ ਦੀ ਸੁਤਾ ਆ ਜਾਏ ਤੇ ਮਹਿਸੂਸ ਕਰਨ ਵੀ ਸਾਨੂੰ ਕੁਝ ਖੇਦ ਹੈ, ਪਰ ਜੇ ਸਰੀਰ ਦੇ ਵਿੱਚੋਂ ਸ਼ਬਦ ਦੀ ਟੰਕਾਰ ਦੇ ਨਾਲ ਕੋਈ ਗੁਰਮੁਖ ਸੁਣਾ ਕੇ ਗੁਰੂ ਕਾ ਕੀਰਤਨ, ਤੇ ਗੁਰਮੁਖ ਗੁਰਸਿੱਖ ਮਹਾਂਪੁਰਖ ਦੀ ਆਤਮਾ ਨੂੰ ਉਹਦੇ ਅਸਲੀ ਟਿਕਾਣੇ ਤੇ ਲੈ ਜਾ, ਉਹਨੂੰ ਸਰੀਰਕ ਕਸ਼ਟ ਭੁੱਲ ਜਾਂਦੇ ਹੋ। ਸੋ ਸਾਹਿਬ ਦੀ ਬਖਸ਼ਿਸ਼ ਹੈ, ਮੇਰੀ ਤਾਂ ਇਹ ਅਰਦਾਸ ਹੈ, ਇਸ ਗੁਰਮੁਖ ਆਤਮਾ ਨੂੰ ਸਤਿਗੁਰੂ ਸਦਾ ਮੇਰੀ ਆਜੂ ਤੇ ਅਰੋਗਤਾ ਬਖਸ਼ੇ, ਤਾਂ ਜੋ ਅਸੀਂ ਸੰਗਤ ਕਰਕੇ, ਦੀਦਾਰ ਕਰਕੇ, ਇਹਨਾਂ ਦੀ ਕਮਾਈ ਦਾ ਕ੍ਰਿਸ਼ਮਾ ਵੇਖ ਕੇ ਕਦੇ ਸਾਡੇ ਮੂਰਖਾਂ ਦੀ ਵੀ ਸੁਰਤ ਇਸ ਪਾਸੇ ਨੂੰ ਪਲਟੇ, ਤੇ ਅਸੀਂ ਵੀ ਕੁਝ ਆਪਣਾ ਪਰਮਾਰਥ ਦਾ ਧਨ ਪੱਲੇ ਬੰਨ ਕੇ ਜਿਸ ਮਾਰਗ ਦੇ ਉੱਤੇ ਹਰ ਇੱਕ ਨੇ ਸਮੇਂ ਸਮੇਂ ਆਪਣੀ ਵਾਰੀ ਸਿਰ ਤੁਰਨਾ ਹੈ, ਅਸੀਂ ਵੀ ਆਪਣੀ ਵਾਰੀ ਸਿਰ ਤੁਰਨ ਤੋਂ ਪਹਿਲਾਂ ਕੁਝ ਨਾ ਕੁਝ ਪੂੰਜੀ ਵੀ ਹਾਜ਼ ਲਈਏ ਤੇ ਜਿਹੜੀ ਸਾਨੂੰ ਉੱਥੇ ਕੰਮ ਆ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿੱਥੇ ਪ੍ਰਗਟਿਆ ਗੁਰੂ ਨਾਨਕ ਆਖਿਆ ਗੁਰੂ ਨਾਨਕ ਪ੍ਰਗਟਿਆ ਰਾਏ ਪੋਏ ਦੀ ਤਲਵੰਡੀ ਵਿੱਚ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰੇ ਰਾਏ ਪੋਏ ਦੀ ਤਲਵੰਡੀ ਵਿੱਚ ਨਿਰੰਕਾਰ ਨੇ ਮਹਿਤਾ ਕਾਲੂ ਦੇ ਘਰ ਮਾਤਾ ਤ੍ਰਿਪਤਾ ਦੀ ਕੁੱਖ ਚੋਂ ਜਦੋਂ ਜਨਮ ਲਿਆ ਦੌਲਤਾਂ ਦਾਈ ਨੇ ਵੇਖਿਆ ਕਿ ਜਿਸ ਕੋਠੜੀ ਵਿੱਚ ਆ ਬਾਲਕ ਜਨਮਿਆ ਉਹ ਸਾਰੀ ਕੋਠੜੀ ਪ੍ਰਕਾਸ਼ਮਾਨ ਹੋ ਗਈ ਹੈ ਔਰ ਜਿਵੇਂ ਹਜ਼ਾਰਾਂ ਨਹੀਂ ਲੱਖਾਂ ਨਹੀਂ ਕਰੋੜਾਂ ਜੈ ਜੈਕਾਰ ਦੀਆਂ ਆਵਾਜ਼ਾਂ ਆ ਰਹੀਆਂ ਹਨ ਔਰ ਇੱਕ ਐਸੀ ਮਹਿਕ ਉਸ ਕੋਠੜੀ ਵਿੱਚ ਪ੍ਰਕਾਸ਼ ਉਸ ਕੋਠੜੀ ਵਿੱਚ ਜਿਸ ਵੇਲੇ ਇਹ ਬਾਲਕ ਨੇ ਜਨਮ ਲਿਆ ਆ ਜਨਮ ਲੈਂਦਿਆਂ ਹੀ ਆ ਬਾਲਕ ਮੁਸਕਰਾਇਆ ਹੈਰਾਨ ਰਹਿ ਗਈ ਦੌਲਤਾਂ ਦਾਈ ਮੇਰੇ ਹੱਥਾਂ ਵਿੱਚ ਅਨੇਕ ਬਾਲਕ ਪੈਦਾ ਹੋਏ ਲੇਕਿਨ ਇਹ ਤਾਂ ਕੋਈ ਅਨੋਖਾ ਹੀ ਬਾਲਕ ਹੈ ਦਰਸ਼ਨ ਪਾ ਕੇ ਦੌਲਤਾਂ ਦਾਈ ਧਨ ਹੋ ਗਈ ਸਤਿ ਸੰਗਤ ਬੋਲੋ ਸ੍ਰੀ ਵਧਾਈ ਦਿੱਤੀ ਸ ਬਾਹਰ ਆਈ ਕੋਠੜੀ ਵਿੱਚੋਂ ਵਧਾਈ ਦਿੱਤੀ ਮਹਿਤਾ ਜੀ ਵਧਾਇਓ ਤੁਹਾਡੇ ਘਰ ਤਾਂ ਕੋਈ ਅਨੋਖਾ ਹੀ

ਕਹਿੰਦਾ ਇਹ ਕੋਈ ਸਾਧਾਰਨ ਬਾਲਕ ਨਹੀਂ ਹੈ, ਇਹ ਤਾਂ ਕੋਈ ਪਰਮੇਸ਼ਵਰ ਦਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਰੂਪ ਹੀ ਤੁਹਾਡੇ ਘਰ ਆਇਆ ਹੈ। ਸਾਧ ਸੰਗਤ ਬੋਲੋ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਰਾਤਰੀ ਦੇ ਤੀਸਰੇ ਪਹਿਰ ਦੇ ਆਰੰਭ ਵਿੱਚ ਜਨਮ ਲਿੱਤਾ। ਮਹਿਤਾ ਕਾਲੂ ਨੇ ਸਮਾਂ ਲਿਖ ਲਿਆ ਔਰ ਜਦੋਂ ਸਵੇਰਾ ਹੋਇਆ ਅੰਮ੍ਰਿਤ ਵੇਲੇ ਪੰਡਿਤ ਹਰਦਿਆਲ ਦੇ ਘਰ ਗਿਆ ਔਰ ਕਹਿਣ ਲੱਗਾ ਰਾਤ ਮੇਰੇ ਘਰ ਬਾਲਕ ਹੋਇਆ ਤੇ ਮੈਂ ਚਾਹੁੰਦਾ ਹਾਂ ਉਸਦੀ ਜਨਮ ਕੁੰਡਲੀ ਤਿਆਰ ਕਰੋ। ਪੰਡਿਤ ਹਰਦਿਆਲ ਉੱਠ ਕੇ ਬੈਠਾ, ਮਹਿਤਾ ਜੀ ਨੂੰ ਬਿਠਾਇਆ ਕੋਲ, ਕਾਲੂ ਜੀ ਨੂੰ ਮਹਿਤਾ ਕਾਲੂ ਨੂੰ ਕੋਲ ਬਿਠਾਇਆ, ਪੁੱਛਿਆ ਕਿਤਨੇ ਵਜੇ ਹੋਇਆ ਬਾਲਕ, ਆਖਿਆ ਤੀਸਰੇ ਪਹਿਰ ਦੇ ਆਰੰਭ ਵਿੱਚ। ਜਦੋਂ ਪੰਡਿਤ ਹਰਦਿਆਲ ਨੇ ਆਪਣੀ ਜੋਤਿਸ਼ ਵਿਦਿਆ ਦੇ ਨਾਲ ਸਾਰੀ ਜਨਮ ਕੁੰਡਲੀ ਦਾ ਹਿਸਾਬ ਬਣਾ ਕੇ ਤਿਆਰ ਕੀਤਾ ਤੇ ਜਦੋਂ ਲਿਖਣ ਲੱਗਾ ਤੇ ਕਲਮ ਰੁਕ ਗਈ। ਕਹਿਣ ਲੱਗਾ ਮਹਿਤਾ ਜੀ, ਜੇ ਮੈਂ ਲਿਖਦਾ ਹਾਂ ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਠੀਕ ਲਿਖ ਰਿਹਾ, ਕਿਉਂਕਿ ਔਰ ਨਹੀਂ ਲਿਖਦਾ ਤਾਂ ਮੈਂ ਇਹ ਵੇਖਦਾ ਕਿ ਮੇਰੀ ਜੋਤਿਸ਼ ਵਿਦਿਆ ਕਦੇ ਗਲਤ ਨਹੀਂ ਹੋਈ। ਮੇਰੇ ਹਿਸਾਬ ਨਾਲ ਇਹ ਬਾਲਕ ਦੁਨਿਆਵੀ ਬਾਲਕ ਨਹੀਂ, ਇਹ ਤਾਂ ਪਰਮਾਤਮਾ ਦਾ ਰੂਪ ਹੈ। ਸਤਿ ਸੰਗਤ ਬੋਲੋ ਸ੍ਰੀ, ਇਹ ਪ੍ਰਭੂ ਦਾ ਰੂਪ ਹੈ। ਮਹਿਤਾ ਕਾਲੂ ਨੇ ਖੁਸ਼ ਹੋ ਕੇ ਪੰਡਿਤ ਹਰਦਿਆਲ ਨੂੰ ਇਨਾਮ ਵਜੋਂ ਧਨ ਦਿੱਤਾ ਔਰ ਪ੍ਰਸੰਨ ਹੋ ਕੇ ਘਰ ਆਇਆ। ਹੁਣ ਚਾਰੇ ਪਾਸੇ ਮਾਤਾ ਤ੍ਰਿਪਤਾ ਨੂੰ, ਮਹਿਤਾ ਕਾਲੂ ਨੂੰ ਵਧਾਈਆਂ ਮਿਲ ਰਹੀਆਂ ਹਨ ਕਿ ਅੱਜ ਬਾਲਕ, ਉਹ ਬਾਲਕ ਪੈਦਾ ਹੋਇਆ ਜਿਸ ਦਾ ਦਰਸ਼ਨ ਕਰਕੇ ਸਭ ਦਾ ਤਨ ਮਨ ਠਰ ਰਿਹਾ ਹੈ। ਪਿਆਰੀ ਸਾਧ ਸੰਗਤ, ਆ ਬਾਲਕ ਪਤਾ ਕੌਣ ਹੈ? ਇਹ ਬਾਲਕ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਆਪ ਨਾਰਾਇਣ ਦਾ ਰੂਪ ਗੁਰੂ ਨਾਨਕ ਸੱਚਾ

ਸੱਚੇ ਪਾਤਸ਼ਾਹ ਜਦੋਂ ਗਾਈਆਂ ਮੱਝੀਆਂ ਲੈ ਕੇ ਪਹੁੰਚੇ, ਆਪ ਇਕਾਂਤ ਵਿੱਚ ਇੱਕ ਬ੍ਰਿਖ ਦੇ ਥੱਲੇ ਬੈਠ ਗਏ ਤੇ ਔਰ ਜਿਹੜੀਆਂ ਗਾਈਆਂ ਮੱਝੀਆਂ ਸਨ ਉਹ ਇੱਕ ਖੇਤ ਵਿੱਚ ਵੜ ਗਈਆਂ ਔਰ ਜਾ ਕੇ ਸਾਰੀ ਖੇਤੀ ਨੂੰ ਖਾ ਲਿਆ ਔਰ ਕੁਛ ਪੈਰਾਂ ਥੱਲੇ ਖਰਾਬ ਕਰ ਦਿੱਤਾ। ਸਾਹਿਬ ਜੀ ਅਡੋਲ ਸਮਾਧੀ ਵਿੱਚ ਬੈਠੇ, ਜਦੋਂ ਖੇਤ ਦਾ ਮਾਲਕ ਆਇਆ ਕੀ ਵੇਖਿਆ, ਇੱਕ ਬਾਲਕ ਬੈਠਾ ਸਮਾਧ ਧਾਰ ਕੇ ਤੇ ਗਾਈਆਂ ਮੱਝੀਆਂ ਸਾਰੇ ਖੇਤ

ਇਹਦੇ ਖੇਤ ਨੂੰ ਤਾਂ ਕੁਛ ਹੋਇਆ ਹੀ ਨਹੀਂ। ਇਹ ਇਵੇਂ ਆ ਕੇ ਇੱਥੇ ਸ਼ਿਕਾਇਤ ਕਰਨ ਆ ਗਿਆ, ਇਹਦੀ ਖੇਤੀ ਨੂੰ ਕੁਝ ਨਹੀਂ ਹੋਇਆ, ਇਹਦੀ ਖੇਤੀ ਤਾਂ ਉਸੇ ਤਰ੍ਹਾਂ ਲਹਿਲਾ ਰਹੀ ਹੈ। ਸਤਸੰਗਤ ਬੋਲੋ ਸ੍ਰੀ ਹਰੀ ਭਰੀ ਹੈ। ਉਹ ਕਹਿੰਦੇ ਨਹੀਂ, ਮੈਂ ਆਪਣੀ ਅੱਖਾਂ ਨਾਲ ਵੇਖ ਕੇ ਆਇਆ, ਚਲੋ ਮੇਰੇ ਨਾਲ। ਤੇ ਸਾਰੇ ਜਦੋਂ ਇਕੱਠੇ ਹੋ ਕੇ ਉੱਥੇ ਪਹੁੰਚੇ, ਪਿਆਰੀ ਸਤਸੰਗਤ ਜੀ, ਗੁਰੂ ਨਾਨਕ ਦੀ ਐਸੀ ਕਰਨੀ, ਐਸੀ ਵਡਿਆਈ ਵਰਤੀ, ਉਹ ਜਿਹੜੀ ਖੇਤੀ ਸਾਰੀ ਉਜੜ ਗਈ ਸੀ, ਉਹ ਖੇਤੀ ਸਾਰੀ ਦੁਬਾਰਾ ਲੈ ਲਹਾ ਰਹੀ ਹੈ। ਕੋਈ ਕਹਿੰਦਾ ਨਹੀਂ ਕਿ ਇੱਥੇ ਗਾਈਆਂ ਮੱਝੀਆਂ ਆਈਆਂ ਵੀ ਕੋਈ ਨਹੀਂ। ਉਹਨੇ ਕਿਹਾ ਮੈਂ ਆਪ ਖੁਰ ਤੱਕ

ਪਾਤਸ਼ਾਹ ਨੂੰ ਮੋਦੀ ਖਾਨਾ ਲੈ ਦਿੱਤਾ। ਆਖਿਆ ਇੱਥੇ ਬੈਠ ਕੇ ਹੁਣ ਦੁਕਾਨ ਕਰੇਗਾ ਤਾਂ ਇਸਦਾ ਚਿੱਤ ਦੁਕਾਨ ਵਿੱਚ ਲੱਗ ਜਾਏ। ਸਾਹਿਬ ਜੀ ਦੁਕਾਨ ਤੇ ਬੈਠ ਗਏ। ਕਿਰਿਆਣੇ ਦੀ ਦੁਕਾਨ ਹੈ,

13 ਤਾਂ ਗੁਰੂ ਨਾਨਕ ਨੇ ਗਿਣਿਆ, ਤੇ ਜਦੋਂ 13 ਆਖਿਆ ਤੇ ਫਿਰ ਜਿਹੜਾ ਆਉਂਦਾ ਗਿਆ ਉਹਦੀ ਝੋਲੀ ਭਰੀ ਗਈ ਤੇ ਕਹਿੰਦੇ ਗਏ 13 13 13 ਸਤ ਸੰਗਤ ਬੋਲੋ ਸ੍ਰੀ 13 ਹੀ 13 ਕਰਕੇ ਝੋਲੀਆਂ ਭਰ ਰਹੇ ਬਾਲਾ ਲਿਆ ਲਿਆ ਕੇ

ਤੇ ਕੋਈ ਪੈਸੇ ਨਹੀਂ ਲੈਂਦਾ ਕਿਸੇ ਕੋਲ। ਜਾ ਕੇ ਗੁਰੂ ਨਾਨਕ ਕੋਲੋਂ ਹਿਸਾਬ ਲੈ। ਦੌਲਤ ਖਾਨ ਜਦੋਂ ਆਇਆ ਕਹਿਣ ਲੱਗਾ, ਗੁਰੂ ਨਾਨਕ ਮੈਂ ਤੇਰੇ ਨਾਲ ਹਿਸਾਬ ਕਰਨਾ, ਕਿਤਨੇ ਦਿਨ ਹੋ ਗਏ ਤੈਨੂੰ ਕੰਮ ਕਰਦਿਆਂ, ਪਹਿਲੇ ਹਿਸਾਬ ਲਾ ਲੈ।

ਕਾਰ ਦੀ ਜੋਤ ਦੇ ਅੱਗੇ ਜਦੋਂ ਜਾ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਖੜੋਤੇ ਤੇ ਨਮਸਕਾਰ ਕੀਤਾ, ਉਸ ਜੋਤ ਨੂੰ ਮੱਥਾ ਟੇਕਿਆ, ਆਵਾਜ਼ ਆਈ, ਆ ਨਾਨਕ ਮੈਂ ਤੈਨੂੰ ਸੰਸਾਰ ਤੇ ਹੱਟੀਆਂ ਕਰਨ ਵਾਸਤੇ ਤਾਂ ਨਹੀਂ ਭੇਜਿਆ, ਮੈਂ ਤਾਂ ਤੈਨੂੰ ਸੰਸਾਰ ਵਿੱਚ ਭੇਜਿਆ, ਜਗਤ ਜਲਨ ਦਾ ਜਲ ਰਿਹਾ, ਉਹਨਾਂ ਨੂੰ ਜਾ ਕੇ ਠਾਰਨਾ ਹੈ ਤੂੰ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਨਿਰੰਕਾਰ ਮੈਨੂੰ ਉਪਦੇਸ਼ ਦਿਓ, ਮੈਂ ਸੰਸਾਰ ਨੂੰ ਕੀ ਜਪਾਵਾਂ, ਮੈਂ ਸੰਸਾਰ ਨੂੰ ਕੀ ਜਪਾਵਾਂ। ਤਾਂ ਆਵਾਜ਼ ਆਈ ਉਸ ਜੋਤ ਵਿੱਚੋਂ, ਨਾਨਕ ਤੂੰ ਸੰਸਾਰ ਨੂੰ ਜਪਾਉਣਾ ਹੈ, ਜਗਤ ਜਲੰਦੇ ਨੂੰ ਠਾਰਨਾ ਹੈ, ਇਹ ਉਪਦੇਸ਼ ਦੇ ਕੇ। ਉਸ ਜੋਤ ਵਿੱਚੋਂ ਆਵਾਜ਼ ਆਈ,

ਕੀਤਾ ਹੈ ਨਾ ਉਹ ਮੈਂ ਜਪ ਰਿਹਾ ਹਾਂ। ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਉਸੀ ਵੀ ਸੱਚ। ਹੇ ਨਿਰੰਕਾਰ ਤੂੰ ਆਦ ਵਿਚ ਵੀ ਸੱਚ ਸੈ ਜੁਗਾਦ ਵਿਚ ਵੀ ਸੱਚ ਸੈ ਹੁਣ ਵੀ ਸੱਚ ਹੈ ਤੇ ਸਦਾ ਤੇਰਾ ਨਾਮ ਸੱਚ ਹੀ ਰਹੇਗਾ। ਇਹ ਉਪਦੇਸ਼ ਲੈਤਾ ਇੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਵੇਈ ਨਦੀ ਵਿਚੋਂ ਬਾਹਰ ਨਾ ਨਿਕਲੇ ਮਰਦਾਨਾ ਡਰਿਆ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਕਿੱਥੇ ਗਏ। ਬਾਲਾ ਭਜਿਆ ਬੇਬੇ

ਤਾਰਨ ਵਾਸਤੇ ਨਿਕਲ ਪਏ ਜਿੱਥੇ ਕਿੱਥੇ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਗਏ। ਜੇ ਸੱਜਣ ਠੱਗ ਕੋਲ ਗਏ ਤਾਂ ਸੱਜਣ ਠੱਗ ਨੂੰ ਠੱਗ ਤੋਂ ਸੰਤ ਸੱਜਣ ਬਣਾ ਦਿੱਤਾ। ਜੇ ਭੂਮੀਏ ਚੋਰ ਕੋਲ ਗਏ ਤੇ ਭੂਮੀਏ ਚੋਰ ਨੂੰ ਸਾਧ ਬਣਾ ਦਿੱਤਾ, ਸਾਧੂ ਬਣਾ ਦਿੱਤਾ। ਜੇ ਗੁਰੂ ਨਾਨਕ ਦੀ ਨਜ਼ਰ ਕੋੜੇ ਰੀਠੇ ਤੇ ਪਈ ਤਾਂ ਉਹ ਰੀਠਾ ਕੋੜਾ ਨਾ ਰਿਹਾ,

ਜਦੋਂ ਉਸ ਬੱਚੀ ਨੇ ਸੁਣਿਆ ਕਿ ਇਸ ਜੀਵਨ ਦਾ ਕੋਈ ਭਰੋਸਾ ਨਹੀਂ ਹੈ, ਤਾਂ ਅਗਾਂ ਹੋ ਕੇ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਬੈਠੇ ਸਨ, ਉਸ ਬੱਚੀ ਨੇ ਜਾ ਕੇ ਜਦੋਂ ਗੁਰੂ ਨਾਨਕ ਸੱਚੇ

ਇਹੋ ਜਿਹਾ ਕਿਸੇ ਸ਼ਹਿਰ ਚ ਵਸਦੇ ਨੇ, ਇਹੋ ਜਿਹਾ ਇੱਕ ਉਹਨਾਂ ਦਾ ਘਰ ਹੁੰਦਾ। ਸੂਖ ਮਹਿਲ ਜਾ ਕੇ ਊਚ ਦੁਆਰੇ, ਬੜੇ ਸੁਖੀ ਹੁੰਦੇ। ਪਰ ਗੱਲ ਬੜੀ ਅਜੀਬ ਲੱਗਦੀ, ਸੁੱਖਾਂ ਨਾਲ ਭਰੇ ਉਹਨਾਂ ਦੇ ਮਹਿਲ ਨੇ, ਜਿਨ੍ਹਾਂ ਮਹਿਲਾਂ ਦੇ ਵੱਡੇ ਵੱਡੇ ਉੱਚੇ ਉੱਚੇ ਦਰਵਾਜ਼ੇ ਨੇ। ਸੂਖ ਮਹਿਲ ਜਾ ਕੇ ਊਚ ਦੁਆਰ, ਤਾਂ ਮੈਂ ਵਾਸੈ ਭਗਤ ਪਿਆਰੇ, ਭਗਤ ਉੱਥੇ ਰਹਿੰਦੇ। ਬੜੀ ਅਜੀਬ ਗੱਲ ਹੈ, ਰਵਿਦਾਸ ਤਾਂ ਉੱਥੇ ਰਹਿੰਦਾ ਹੈ ਜਿੱਥੇ ਵਿੱਚੇ ਰਹਿੰਦਾ ਵੀ ਏ ਤੇ ਵਿੱਚੇ ਚਮੜਾ ਵੀ ਕੱਟਦਾ। ਨਾਮਦੇਵ ਉੱਥੇ ਰਹਿੰਦਾ ਜਿਹਦੇ ਬਾਰੇ ਗੁਆਂਢਣ ਕਹਿੰਦੀ ਏ, ਪਾੜ ਪੜੋਸਣ ਪੁੱਛ ਲੇ ਨਾਮਾ ਕਾ ਪੈ ਛਾਨ ਛਵਾਈ ਹੋ। ਇਹ ਛੰਨ ਕਿੱਥੋਂ ਬਣਵਾਈ? ਛੰਨ ਦਾ ਮਤਲਬ ਛਾਨੀ ਹੁੰਦਾ, ਮਹਿਲ ਤਾਂ ਹੋ ਨਹੀਂ ਸਕਦਾ। ਕਬੀਰ ਦੀ ਵੀ ਟੱਪਰੀ ਸਾੜ ਦਿੱਤੀ ਗਈ ਸੀ, ਜੇ ਕੋਈ ਮਹਿਲ ਹੁੰਦਾ ਤੇ ਕਾਹਨੂੰ ਇਸ ਤਰ੍ਹਾਂ ਸੜ ਜਾਂਦਾ। ਬਹੁਤੇ ਭਗਤ ਟੱਪਰੀਆਂ ਵਿੱਚ ਰਹੇ ਨੇ, ਛੰਨਾਂ ਵਿੱਚ ਰਹੇ ਨੇ, ਤੇ ਮਹਾਰਾਜ ਕਹਿੰਦੇ ਨੇ ਸੂਖ ਮਹਿਲ ਜਾ ਕੇ ਊਚ ਦੁਆਰੇ, ਤਾਂ ਮੈਂ ਵਾਸੈ ਭਗਤ ਪਿਆਰੇ। ਕਿਉਂਕਿ ਗੱਲ ਇਨ੍ਹਾਂ ਮਹਿਲਾਂ ਤੇ ਛੱਪਰਾਂ ਦੀ ਨਹੀਂ, ਗੱਲ ਮਾਨਸਿਕ ਅਵਸਥਾ ਦੀ। ਕਈ ਵਾਰੀ ਮਹਿਲ ਚ ਪਿਆ ਬੰਦਾ ਵੀ ਅੱਤ ਕੰਗਾਲਾਂ ਨਾਲੋਂ ਦੁਖੀ ਹੁੰਦਾ, ਤੇ ਕਈ ਵਾਰੀ ਐਸਾ ਵੀ ਹੁੰਦਾ ਹੈ, ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ। ਬਲਕਿ ਤਾਂ ਛਪਰੀ ਦੀ ਗੱਲ ਹੈ, ਹੋਰ ਵੀ ਗੱਲ ਹੈ। ਸੇ ਸਥਲ ਸੋਇਨ ਚੌਬਾਰੇ, ਉਹ ਰੜੇ ਜਿਹੜੇ ਨੇ ਸੋਨੇ ਦੇ ਚੁਬਾਰਿਆਂ ਨਾਲੋਂ ਸੋਹਣੇ ਹੁੰਦੇ ਨੇ, ਜਿੱਥੇ ਭਗਤ ਵਸਦੇ ਨੇ। ਭਗਤਾਂ ਦੇ ਆਤਮਕ ਨਿਵਾਸ ਦੀ ਗੱਲ ਕੀਤੀ, ਆਤਮਕ ਤੌਰ ਤੇ ਮਾਨਸਿਕ ਤੌਰ ਤੇ ਭਗਤਾਂ ਦੀ ਕੀ ਅਵਸਥਾ ਹੁੰਦੀ? ਬਹੁਤ ਉੱਚੀ ਅਵਸਥਾ ਚ ਵਿਚਰਦੇ ਭਗਤ ਰਵਿਦਾਸ, ਕਿਉਂਕਿ ਉੱਥੇ ਰਹਿੰਦੇ ਨੇ, ਮਾਨਸਿਕ ਤੌਰ ਤੇ ਰਹਿੰਦੇ ਨੇ। ਇਸ ਕਰਕੇ ਉਨ੍ਹਾਂ ਨੇ ਉਸ ਨਗਰ ਦਾ, ਉਸ ਅਵਸਥਾ ਦਾ ਜ਼ਿਕਰ ਵੀ ਕੀਤਾ। ਕਹਿੰਦੇ ਨੇ ਬੇਗਮ ਪੁਰਾ ਸ਼ਹਿਰ ਕੋ ਨਾ, ਉੱਥੇ ਗਮ ਕੋਈ ਨਹੀਂ। ਦੁੱਖ ਅੰਦੋਹ ਨਹੀਂ ਤੇ ਠਾਉ, ਉੱਥੇ ਦੁੱਖ ਵੀ ਕੋਈ ਨਹੀਂ, ਦੁੱਖ ਜਾਪਦਾ ਹੀ ਨਹੀਂ, ਅਫਸੋਸ ਕੋਈ ਨਹੀਂ। ਅੰਦੋਹ ਅਫਸੋਸ ਨੂੰ ਕਹਿੰਦੇ। ਨਾ ਤਸ਼ਵੀਸ਼ ਕੋਈ ਚਿੰਤਾ ਨਹੀਂ, ਖਿਰਾਜ ਕਿਸ ਦਾ ਦੇਣਾ ਨਹੀਂ, ਨਾ ਮਾਲ ਨਾ ਕੋਈ ਸਾਂਭਣ ਸੰਭਾਣ ਦਾ ਫਿਕਰ ਹੈ। ਖੌਫ ਨਾ ਖਤਾ, ਨਾ ਕਿਸ ਦਾ ਡਰ ਹੈ, ਨਾ ਕੋਈ ਗੁਨਾਹਗਾਰੀ ਵਾਲੀ ਗੱਲ ਹੈ। ਖੌਫ ਨਾ ਖਤਾ, ਨਾ ਤਰਸ ਜ਼ਵਾਲ, ਨਾ ਕੋਈ ਤਰਸਯੋਗ ਹਾਲਤ ਹੈ ਤੇ ਨਾ ਹੀ ਢਹਿੰਦੀ ਕਲਾ ਹੈ। ਜ਼ਵਾਲ ਕਹਿੰਦੇ ਨੇ ਥੱਲੇ ਨੂੰ ਆਉਣਾ, ਘਾਟੇ ਵੱਲ ਜਾਣਾ, ਤਨਜ਼ਲੀ ਵੱਲ ਜਾਣਾ, ਡਿਗਰੇਡ ਹੋਣਾ। ਕਹਿੰਦੇ ਨੇ ਇਹੋ ਜਿਹੀ ਵੀ ਕੋਈ ਗੱਲ ਨਹੀਂ, ਥੱਲੇ ਆਉਣ ਵਾਲੀ ਵੀ ਕੋਈ ਗੱਲ ਨਹੀਂ, ਢਹਿੰਦੀ ਕਲਾ ਵਾਲੀ ਵੀ ਕੋਈ ਗੱਲ ਨਹੀਂ। ਆਪ ਮੋਹੇ ਖੂਬ ਵਤਨ ਕਹਾ ਪਾਈ, ਮੈਨੂੰ ਐਸਾ ਸੋਹਣਾ ਰਹਿਣ ਵਾਲਾ ਥਾਂ ਮਿਲਿਆ। ਵਤਨ ਗਾਹਾ, ਵਤਨ ਕਹਿੰਦੇ ਨੇ ਰਹਿਣ ਦੇ ਦੇਸ਼ ਨੂੰ, ਗਾਹਾ ਕਹਿੰਦੇ ਨੇ ਟਿਕਾਣੇ ਨੂੰ, ਥਾਂ ਨੂੰ। ਅਬ ਮੋਏ ਖੂਬ ਵਤਨ ਗਾਹ ਪਾਈ, ਊਹਾ ਖੈਰ ਸਦਾ ਮੇਰੇ ਭਾਈ, ਮੇਰੇ ਭਰਾਵਾ, ਮੇਰੇ ਮਿੱਤਰਾ, ਉੱਥੇ ਸਦਾ ਹੀ ਆਨੰਦ ਬਣਿਆ। ਕਾਇਮ ਦਾਇਮ ਸਦਾ ਪਾਤਸ਼ਾਹੀ, ਲੋਕਾਂ ਦੀਆਂ ਬਾਦਸ਼ਾਹੀਆਂ ਚਾਰ ਦਿਨਾਂ ਵਿੱਚ ਇਹ ਭੂਪਤ ਸਭ ਦਿਵਸ ਚਾਰ ਕੇ ਚਾਰ ਦਿਨਾਂ ਚ ਅਗਾਂਹ ਪਿਛਾਂ ਹੋ ਜਾਂਦੀਆਂ ਨੇ। ਸਾਡੀ ਪਾਤਸ਼ਾਹੀ ਸਦਾ ਵਾਸਤੇ ਕਾਇਮ ਹੈ। ਦੋਮ ਨਾ ਸੇਮ ਏਕ ਸੋ ਆਹੀ, ਉੱਥੇ ਅਵਲ ਦੋਮ ਸੋਮ ਆਦਿਕ ਬੰਦਿਆਂ ਦੇ ਵੱਖਰੇ ਵੱਖਰੇ ਦਰਜੇ ਕੋਈ ਨਹੀਂ। ਉਸ ਅਵਸਥਾ ਚ ਜਿਹੜੇ ਪਹੁੰਚ ਗਏ ਨੇ, ਸਾਰੇ ਇੱਕ ਸਾਰ ਜੀਵਨ ਜਿਉਂਦੇ, ਇੱਕ ਰਸ ਜੀਵਨ ਜਿਉਂਦੇ, ਦੁਬਿਧਾ ਵਿੱਚ ਨਹੀਂ ਹਨ, ਉੱਚੇ ਨੀਵੇਂ ਦਾ ਕੋਈ ਭੇਤ ਨਹੀਂ ਹੈ। ਆਬਾਦਾਨ ਸਦਾ ਮਸ਼ਹੂਰ, ਉਥੋਂ ਦੇ ਵਸਣ ਵਾਲੇ ਸਦਾ ਮਸਤੀਆਂ ਲੈਂਦੇ ਨੇ। ਮਸ਼ਹੂਰ ਹੁੰਦਾ ਸਾਰ ਵਿੱਚ, ਮਸਤੀ ਵਿੱਚ ਆਇਆ ਬੰਦ। ਆਬਾਦ ਉਥੋਂ ਦੇ ਰਹਿਣ ਵਾਲੇ ਸਦਾ ਮਸਤੀਆਂ ਚ ਰਹਿੰਦੇ। ਊਹਾ ਗਨੀ ਬਸੈ ਮਾਮੂਰ, ਉਸ ਅਵਸਥਾ ਚ ਵਸਣ ਵਾਲੇ ਭਗਤ ਰਵਿਦਾਸ ਜੀ ਕਹਿੰਦੇ ਨੇ ਬੜੇ ਰੱਜੇ ਹੋਏ ਲੋਕ ਨੇ। ਗਨੀ ਕਹਿੰਦੇ ਨੇ ਰੱਜੇ ਹੋਏ, ਵੱਡੇ ਬੰਦੇ ਨੇ, ਪੱਕੇ ਹੋ ਕੇ ਟਿਕਦੇ ਨੇ। ਊਹਾ ਗਨੀ ਬਸੈ ਮਾਮੂਰ, ਫਿਰ ਤਿਉਂ ਤਿਉਂ ਸੈਲ ਕਰੇ ਜਿਉਂ ਭਾਵੇ, ਜਿਵੇਂ ਦਿਲ ਕਰਦਾ ਵਿਚਰਦੇ। ਮਹਿਰਮ ਮਹਿਲ ਸੱਚੇ ਵਾਹਿਗੁਰੂ ਅਕਾਲ ਪੁਰਖ ਮਿਹਰਾਮਤਾ ਕਰਨ ਵਾਲੇ ਦਾ, ਮਿਹਰਵਾਨ ਸਾਹਿਬ ਦਾ ਮਹਿਲ ਹੈ, ਕੌਣ ਰੋਕ ਸਕਦਾ ਉੱਥੇ, ਨਾ ਕੋ ਅਟਕਾਵੇ। ਕਹਿ ਰਵਿਦਾਸ ਖਲਾਸ ਚਮਾਰਾ, ਕਹਿੰਦੇ ਨੇ ਮੈਂ ਹੁਣ ਆਜ਼ਾਦ ਹੋ ਗਿਆ, ਚਮਾਰ ਹੁਣ ਆਜ਼ਾਦ ਹੋ ਗਿਆ, ਖਲਾਸ ਹੋ ਗਿਆ, ਕਿਸੇ ਦੀ ਪਾਬੰਦੀ ਵਿੱਚ ਨਹੀਂ, ਕਿਸੇ ਦੀ ਗੁਲਾਮੀ ਵਿੱਚ ਨਹੀਂ। ਜੋ ਹਮਸ਼ਹਿਰੀ ਜਿਹੜਾ ਇਸ ਸ਼ਹਿਰ ਚ ਰਹਿਣ ਵਾਲਾ ਹੋ, ਇਸ ਸ਼ਹਿਰ ਚ ਵਸਣ ਵਾਲਾ ਹੋ, ਹਮਸ਼ਹਿਰੀ ਭਾਵ ਮੇਰੇ ਸ਼ਹਿਰ ਚ ਰਹਿਣ ਵਾਲਾ ਹੋ, ਸੋ ਮੀਤ ਹਮਾਰਾ, ਜਿਹੜੇ ਇਹੋ ਜਿਹੀ ਅਵਸਥਾ ਚ ਪਹੁੰਚੇ ਹੋਏ ਨੇ, ਮੇਰੀ ਤਾਂ ਉਹਨਾਂ ਨਾਲ ਬਣੀ। ਤੇ ਜਿਹੜੇ ਇਸ ਅਵਸਥਾ ਚ ਪਹੁੰਚ ਜਾਂਦੇ ਨੇ, ਜਿਨ੍ਹਾਂ ਨੂੰ ਗਮ ਨਾ ਹੋਵੇ,
दुख ना होवे, अंदोह ना होवे, चिंता ना होवे, माल कठा करके सामण दी फिकर ना होवे, किसदा देना ना होवे, ओ लोग बड़े सोहने हुंदे। ध्यान देना, साहब कहंदे सही सुंदर सोहने साध संग जिन बहने, जिन्हां नूं गुरु की संगत च बहना आ गया उन्हां नाल सोहना होर कोई नहीं हो सकता। कई बार ऐसा तुसां वेख्या अपने आले दुआले विच, छोटा जिहा बच्चा है, मां चुम चुम के कमली हो जांदी, कहंदी मेरा लाल, मेरा सोहना, मेरा चन्न। एक दिन ऐसा होंदा है मुंडा जवान हो जांदा, मुंडा होर भी सोहना हो गया, सोहना जवान उठिया, चमड़ी ओवें अगे नाल भी सोहनी चिट्टी है, नक्श भी निखर आए ने, वस्त्र भी सोहने पाए ने, छोटे होंदे तां थोड़ा बहुत गंदा भी हो जांदा सी, हुण मैल भी नेड़े नहीं लगण दिंदा। लेकिन एक दिन हुंदा है मां कहंदी है निज होने आए नाल तां ना जमदो साडे घर। क्यों कहंदी ऐसा? क्योंकि उस मुंडे की करतूत विगड़ गई, हुण ओह सोहना नहीं लगता, प्यार करन नूं जी नहीं करता, सुहपन पूरा है, बाहरों सुहपन पूरा है, मगर मां नूं चंगा इस करके नहीं लगता क्योंकि ओहदे अंदर दा सुहपन गवाच गया। बचपन च अंदर भी सुहपन कायम सी, वड्डे हुंदिआं खराबियां करके अंदरों कोझा हो गया। और ध्यान देना, बंदा वेखण नूं किड्डा सोहना ते किड्डे सोहने वस्त्र पाए होण, जे ओहदीआं अखां च काम है ना, ते अणजाण बच्ची कहंदी है मां इस बंदे दी अख ठीक नहीं, ये वेखदा होर तरह। जे किसी दी बंदी बंदे दीआं अखां विच लोभ होवे ना, ते बंदा चीजा अगा पिछा रख लेंदा, कहंदा कि ते इस बंदे दी अख दा भरोसा कोई नहीं, कोई चुक न जा, क्योंकि लोभी अख वाला बंदा इहदी अख विच लालच टपकदा। ते तुहाडे आले दुआले जिन्ने बंदे हिक फला के छाती तान के हंकार नाल तुरदे ने, या किसी दी फतेह दा उत्तर नहीं देंदे, तुहानू कोई चंगा लगा अजे तक? जेड़ा बंदा फतेह बुलाउंदा ही ना होवे, फतेह दा उत्तर ना देंदा होवे, हंकारिया होया, ओह बंदा तुहानू कदे चंगा नहीं लग सकदा। काम क्रोध लोभ मोह हंकार च ग्रसिया बंदा तां अपने आप नूं चंगा नहीं लगता, किसे नूं की चंगा लगेगा, निरंकार नूं की चंगा लगेगा, गुरु नानक नूं कौन चंगा लगता? साहब कहंदे ने आपां सारी वार च रोज पढ़दे, भगत तेरा मन भावदे, मेरे वाहिगुरु जी तेरे भगत जेड़े ने तेरे मन नूं भी चंगे लगदे ने। क्यों चंगे लगदे ने? दर सोहण कीरत गावदे, ओह तेरे दर ते बैठ के तेरा जस गाउंदे ने ते सोहणे हो जांदे। तूं बहुत सोहणा है, अत प्रीतम मन मोहना घट सोहना, तेरा दरबार भी बहुत सोहना है, ते जेड़े तेरे दरबार नाल जुड़ गए ओह किवें ना सोहणे होणगे। कहिंदे ने लोग, फिजियोलॉजिस्ट कहिंदे ने, मिट्टी दा भी असर हुंदा है। तुसीं देखना, कई बारी तुसां देखिया होवेगा, कुछ जानवर ऐसे हुंदे ने जेड़े रुखां ते पक्के ही रहिंदे ने, जिहो जिहा रुख ते रहिंदे होण ओहो जिहा उहनां दे खंभ हो जांदे ने, ओहो जिहा रंग हो जांदा। कलर दे सप दा रंग होर है, घा विच रहण वाले सप दा रंग हरा है, काली मिट्टी च रहण वाले नागां दे रंग सुरमई ते काले ने। क्यों? मिट्टी भी अपना रंग चढ़ाउंदी, घा भी अपना रंग चढ़ाउंदा। बर्फा दे इलाकियां च रहण वाले बंदे चिट्टे ने, इक्वेटर दे नेड़े रहण वाले लोग जिहड़े ने ओह काले काले, क्योंकि काली मिट्टी दे च रहिंदे। की कारण है? मिट्टी भी अपना रंग चढ़ाउंदी है, ते बंदा संगत च बह जाए संगत दा रंग ना चढ़ेगा, गुरु की हजूरी च बैठ जाए गुरु का रंग ना चढ़ेगा, जिसने गुरु नानक नाल जुड़ के बैठेगा गुरु नानक का रंग चढ़ेगा, गरीबी आवेगी, निम्रता आवेगी, हंकार मिट जाएगा। जिथे काम रहिंदा सी उथे राम रहेगा, जिथे क्रोध रहिंदा सी क्रोध निकल जाएगा, उथे बोध आ जाएगा, सोझी आ जाएगी, जिथे लभ वसदा सी लोभ वसदा सी उथे रब वसेगा, जिथे मोह वसदा सी उथे मोहन वसेगा, जिथे हंकार रहिंदा सी उथे निरंकार वसेगा, ते बंदा बदलना जाएगा, बंदा होर दा होर हो जाएगा। तुसां वेखिया कई महापुरुष जिहड़े भगती ते सिमरन वाले ने, शकलों कोई बहुते सोहणे ने, लेकिन आखीदा बाबा जी दे दर्शन करने। क्यों? की दर्शनां च की पिया है? काला रंग है, मुंह ते माता दे भी दाग ने, मोटी सारी ऐनक लगी हुई है, बाबे दा वेखण वाला की है? उस बाबे दा जीवन वेखण वाला, ओहदे दर्शन करके चित प्रसन्न हुंदा, क्योंकि ओह बंदा रविदास दी नगरी दे वसण वाला है, जिथे बेगम पुरा है, सुख महल जाके ऊंच दुआरे, बंदा बदल जांदा है। उस अवस्था च जाके मनुख बाहरों भावे कुछ नजर आवे, अंदरों इन्ना पवित्र ते स्वच्छ हो जांदा है, गुरु नानक नूं चंगा लगदा है, प्रभु नूं चंगा लगदा है, संसार नूं चंगा लगदा है, अपने आपे नूं चंगा लगदा है। धन गुरु अर्जन साहिब सच्चे पातशाह संगत सहित बैठे सन, कुछ प्यारियां प्यारियां विचारां दे नाल सिमरन अभ्यास दा समा सी, सारे जुड़ के नेत्र बंद करके चौंकड़े मार के बैठे, साहब आप भी जुड़ के बैठे, अचानक थोड़ी जी खलबली हो गई,
باہر شور مچیا. صاحبہ نے نیتر کھولے، کیوں بھائی یہ باہر رولا کد ہے، شور کد ہے؟ کسی پریمی نے کیا کہنے لگا، مہاراج آ باہر ایک بندہ آیا، وہ کہندا بھی اپنے اے ستھان تے کوئی چور آوڑے. صاحب مسکرا پے، کہنے لگے انہوں نے ویکھیا ہے؟ اکھے جی ہاں کھرا آیا ہے، بندہ آیا ہے دوڑ کے اندر لنگ آیا ہے، اوہدا کھرا دستا ہے کہ اس دروازے اندر لنگے. صاحب کہنے لگے جڑے چور دے پالو نے انہوں بلا لیا اندر، چور دے لبن والے نو کھوجیاں نو بلا لو اندر. وہ بندے جڑی وار لگی سی چور دے مگر وہ آ گئے. مہاراج دا ستکار کیتا، کہن لگے ستگرو جی ساڈا چور ایتھے اندر آیا، کھرا دستا ہے. صاحب کہن لگے بھائی جی تہاڈا چور ایتھے تے ویکھ لو، آ جاؤ. آ جڑے بندے بیٹھے نے سنگت سجی ہوئی این جڑ کے بیٹھے نے سارے. صاحب کہن لگے انہاں دے وچوں جڑا تہاڈا چور ہے بھائی دیکھ لو، ویکھیا کسے نے؟ ایک بندہ کہندا جی میں ماری جی چلک ویکھی سی، باقی تا کھرا ہی لبدے آئے. صاحب کہن لگے جی ویکھیا تے لب لو. او سارے دیکھن لگ گئے، او دیکھی جا رہے نے بندہ نہیں پیا لبدا. اگے پاسے آ گئے، اگلے پاسے سارے دے چہرے ول ویکھدے نے، بندہ اجے بھی نہیں دستا پیا. صاحب اپنے آسن تو اٹھ بیٹھے. او جڑا نواں گنتک سی، جڑا نواں بندہ آ کے بیٹھا سی نا، صاحب تا جان دے پچھان دے نے سب. صاحب نے او دی پیٹھ پیچھے آ کے او دے سر تے ہاتھ رکھ دتا، کہن لگے آ بندہ تا نہیں تہاڈا. جس ویلے صاحب نے سر تے ہاتھ رکھیا، اس بندے دے اندر چرناہٹ چھڑی، ਉਹਦੇ ਲੂਹ ਨੂੰ ਚਰਸ ਭਰ ਗਿਆ. ਸਾਹਿਬਾਂ ਨੇ ਮੇਰੇ ਸਿਰ ਤੇ ਹੱਥ ਰੱਖ ਦਿੱਤਾ. ਸਾਹਿਬ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦਾ ਹੱਥ ਮੇਰੇ ਪਾਪੀ ਦੇ ਸੀਸ ਤੇ, ਉਹਦੇ ਨੇਤਰਾਂ ਚ ਪਤਾ ਨੀ ਕੀ ਭਰ ਗਿਆ, ਨੇਤਰ ਬੰਦ ਨੇ, ਸਾਰਾ ਸਰੀਰ ਜਿਹੜਾ ਰੋਮ ਰੋਮ ਉਹਦਾ ਰਸ ਨਾਲ ਭਰਿਆ, ਸਵਾਦ ਨਾਲ ਭਰਿਆ. ਉਹ ਅਗਾਂਹ ਹੋਏ ਕਿ ਮਹਾਰਾਜ ਉਚੇਚਾ ਕਹਿੰਦੇ ਪਏ ਨੇ ਆਹ ਤਾਂ ਨੀ ਤੁਹਾਡਾ ਬੰਦਾ. ਉਹ ਅੱਗੇ ਹੋਏ, ਉਹਨਾਂ ਨੇ ਵੇਖਿਆ, ਵੇਖ ਕੇ ਸਿਰ ਮਾਰਦਾ, ਕਹਿਣ ਲੱਗੇ ਨਹੀਂ ਮਹਾਰਾਜ ਇਹ ਤਾਂ ਨਹੀਂ, ਇਹ ਤਾਂ ਕੋਈ ਪਰਮ ਸਾਧ ਜਾਪਦਾ, ਇਹ ਤਾਂ ਕੋਈ ਪਰਮ ਸੰਤ ਜਾਪਦਾ, ਇਹ ਤਾਂ ਕੋਈ ਤੁਹਾਡਾ ਪਿਆਰਾ ਰੱਬ ਦੇ ਪਿਆਰ ਵਾਲਾ ਐਡਾ ਜੁੜਿਆ ਬੰਦਾ ਮਹਾਰਾਜ, ਇਹ ਚੋਰ ਤਾਂ ਹੋ ਹੀ ਨਹੀਂ ਸਕਦਾ, ਸਾਨੂੰ ਭੁਲੇਖਾ ਲੱਗਦਾ. ਮਹਾਰਾਜ ਇੱਥੇ ਜਿੰਨੇ ਬੈਠੇ ਨੇ ਇਹਨਾਂ ਚ ਚੋਰ ਕੋਈ ਜਾਪਦਾ ਹੀ ਨਹੀਂ. ਸਾਹਿਬ ਕਹਿਣਗੇ ਤੁਹਾਡਾ ਮਾਲ ਕੀ ਲੈ ਕੇ ਦੌੜਿਆ? ਕਿ ਜੀ ਮਾਲ ਤਾਂ ਛੱਡ ਗਏ, ਮਾਲ ਤਾਂ ਛੱਡ ਕੇ ਭਜਿਆ. ਸਾਹਿਬ ਕਹਿਣ ਲੱਗੇ ਫਿਰ ਇੰਜ ਕਰੋ, ਮਾਲ ਤੁਹਾਡੇ ਕੋਲ ਪਹੁੰਚ ਗਿਆ, ਚੋਰ ਸਾਡੇ ਕੋਲ ਪਹੁੰਚ ਗਿਆ, ਭਾਵੇਂ ਉਹ ਕਿਧਰੇ ਵੀ ਹੈ, ਮਾਲ ਤੁਸੀਂ ਆਪਣਾ ਸਾਂਭੋ, ਚੋਰ ਨੂੰ ਅਸੀਂ ਸਾਂਭਣਾ. ਕਿ ਮਹਾਰਾਜ ਜਿਵੇਂ ਹੁਕਮ, ਸਾਹਿਬ ਨੇ ਹੁਕਮ ਪਾ ਕੇ ਉਹ ਤਾਂ ਪ੍ਰਸੰਨ ਚਿੱਤ ਮੁੜ ਗਏ ਕਿ ਮਹਾਰਾਜ ਜੋ ਤੁਸੀਂ ਕਹਿੰਦੇ ਹੋ ਠੀਕ ਹੈ. ਸਿੱਖਾਂ ਕਿਹਾ ਮਹਾਰਾਜ ਜੇ ਚੋਰ ਇੱਥੇ ਹੀ ਹੈ ਤੇ ਆਪਾਂ ਕੁਝ ਖਿਆਲ ਕਰੀਏ. ਸਾਹਿਬ ਕਹਿਣਗੇ ਖਿਆਲ ਕਰਨ ਦੀ ਲੋੜ ਹੀ ਨਹੀਂ, ਇੱਥੇ ਜਿਹੜਾ ਆ ਗਿਆ ਚੋਰ ਹੁਣ ਚੋਰ ਨਹੀਂ ਰਹਿ ਸਕਦਾ. ਧਿਆਨ ਦੇਣਾ, ਜਿਹੜਾ ਗੁਰੂ ਕੀ ਹਜ਼ੂਰੀ ਚ ਆ ਕੇ ਵੀ ਨਾ ਬਦਲਿਆ, ਗੁਰੂ ਕੀ ਸੰਗਤ ਵਿਚ ਆ ਕੇ ਵੀ ਨਾ ਬਦਲੇ, ਗੁਰੂ ਕੀ ਸੋਹ ਪਾ ਕੇ ਵੀ ਨਾ ਤਬਦੀਲ ਹੋਇਆ, ਬਾਬਾ ਰਾਮ ਕ੍ਰਿਸ਼ਨ ਜੀ ਅੱਡਣ ਸ਼ਾਹੀ ਗੁਰਮੁਖ ਪਿਆਰੇ ਸੇਵਾ ਪੰਥੀ ਇਨ੍ਹਾਂ ਦੇ ਕੋਲ ਕੋਈ ਬੰਦਾ ਮਿਲਣ ਆ ਗਿਆ ਸੀ, ਆ ਕੇ ਬੜੇ ਪਿਆਰ ਨਾਲ ਮਿਲਿਆ ਤੇ ਕਹਿਣ ਲੱਗਾ ਬਾਬਾ ਜੀ ਇੱਕ ਛੋਟੀ ਜਿਹੀ ਅਮਾਨਤ ਰੱਖਣੀ ਹੈ. ਕਹਿਣ ਲੱਗੇ ਕੀ ਹੈ? ਕਹਿਣ ਲੱਗਾ ਥੋੜਾ ਜਿਹਾ ਘਿਓ ਦਾ ਇੱਕ ਪੀਪਾ ਇਹ ਰੱਖ ਜਾਵਾਂ ਤੁਹਾਡੇ ਕੋਲ, ਅਗਲੇ ਪਿੰਡ ਹੋ ਕੇ ਕੱਲ ਮੁੜਦਾ ਲੈ ਜਾਵਾਂਗਾ. ਕਹਿਣ ਲੱਗੇ ਇਸ ਤਰ੍ਹਾਂ ਕਰ, ਮੇਰੇ ਕੋਲ ਕਾਹਦੇ ਲਈ ਲੈ ਆ, ਅੰਦਰ ਮਹਾਰਾਜ ਦੇ ਕਮਰੇ ਚ ਰੱਖ ਜਾ, ਧਰਗੁਰੂ ਗ੍ਰੰਥ ਸਾਹਿਬ ਵਾਲੇ ਕਮਰੇ ਚ, ਵੱਡੇ ਕਮਰੇ ਚ, ਉੱਥੇ ਹਾਲ ਚ ਰੱਖਿਆ ਜਿੱਥੇ ਸੰਗਤ ਬੈਠਦੀ, ਉੱਥੇ ਰੱਖ ਜਾ, ਕੱਲ ਆ ਕੇ ਲੈ ਜਾਈ. ਗਿਆ ਪੀਪਾ ਉੱਥੇ ਨੁੱਕਰ ਚ ਰੱਖ ਕੇ ਚਲਾ ਗਿਆ. ਅਗਲੇ ਦਿਨ ਫੇਰ ਆ ਗਿਆ, ਆਇਆ ਸਿੱਧਾ ਮੱਥਾ ਟੇਕਿਆ, ਜਾ ਕੇ ਵੇਖਿਆ ਪੀਪਾ ਉੱਥੇ ਨਹੀਂ ਸੀ. ਆ ਗਿਆ ਫਤਿਹ ਬੁਲਾਈ, ਪਿਆਰ ਨਾਲ ਮਿਲਿਆ ਬਾਬਾ ਜੀ ਨੂੰ. ਕਹਿਣ ਲੱਗਾ ਬਾਬਾ ਜੀ ਪੀਪਾ ਉੱਥੇ ਨਹੀਂ ਮਿਲਿਆ. ਕਹਿਣ ਲੱਗੇ ਕੋਈ ਗੱਲ ਨੀ, ਭੰਡਾਰੀ ਨੇ ਚੁੱਕ ਕੇ ਸਾਂਭ ਦਿੱਤਾ, ਸਟੋਰ ਵਾਲੇ ਨੂੰ ਪੁੱਛ ਬੁਲਾ ਲਿਆ. ਕਿਉਂ ਬਈ ਗੁਰਮੁਖਾ ਦਾ ਪੀਪਾ ਤੂੰ ਰੱਖਿਆ? ਕਹਿੰਦਾ ਜੀ ਮੈਂ ਤਾਂ ਵੇਖਿਆ ਨਹੀਂ. ਅੱਛਾ ਲਾਂਗਰੀ ਨੂੰ ਬੁਲਾਓ, ਨੇ ਕਿਤੇ ਵਰਤੀ ਨਾ ਲਿਆਓ. ਲਾਂਗਰੀ ਨੂੰ ਬੁਲਾਇਆ, ਕਿਉਂ ਬਈ ਗੁਰਮੁਖਾ ਤੂੰ ਇਹਦਾ ਪੀਪਾ ਤਾਂ ਨਹੀਂ ਲੈ ਲਿਆ, ਚੁੱਕ ਲਿਆ ਕਿਤੇ ਵਰਤ ਲਿਆ, ਅੰਦਰ ਹਾਲ ਵਿਚ ਪਿਆ ਸੀ. ਕਹਿੰਦਾ ਜੀ ਮੈਂ ਤਾਂ ਵੇਖਿਆ ਵੀ ਨਹੀਂ, ਮੈਨੂੰ ਲੋੜ ਹੀ ਨਹੀਂ ਪਈ. ਬਾਬਾ ਜੀ ਰੋਣ ਲੱਗ ਪਏ. ਉਹ ਕਹਿਣ ਲੱਗਾ ਮਹਾਰਾਜ ਬਾਬਾ ਜੀ ਤੁਸੀਂ ਰੋਂਦੇ ਕਿਉਂ ਜੀ? ਤੂੰ ਸਾਡੇ ਨੇਤਰ ਕਿਉਂ ਸੱਜਲ ਹੋ ਗਿਆ? ਤੁਹਾਡਾ ਗੱਚ ਕਿਉਂ ਭਰ ਗਿਆ? ਇੱਕ ਪੀਪਾ ਘਿਓ ਦੀ ਗੱਲ ਹੈ, ਤੁਹਾਡੇ ਬਖਸ਼ੇ ਲਵੇਰੇ ਨੇ, ਤੁਹਾਡੀਆਂ ਅਸੀਸਾਂ ਨਾਲ ਘਰ ਚ ਸਾਰੀਆਂ ਪਦਾਰਥਾਂ ਦੀ ਕੋਈ ਕਮੀ ਨਹੀਂ, ਘਿਓ ਹੋਰ ਹੋ ਜਾਏਗਾ, ਐਡੀ ਕਿਹੜੀ ਗੱਲ? ਮੈਂ ਤਾਂ ਕਿਸੇ ਮਿੱਤਰ ਨੂੰ ਦੇਣਾ ਸੀ, ਇਕੱਠਾ ਕਰਕੇ ਲਿਆਂਦਾ ਸੀ, ਕੋਈ ਨੀ ਉਹਨੂੰ ਫਿਰ ਦੇ ਦਿਆਂਗੇ, ਤੁਸੀਂ ਦਿਲ ਕਿਉਂ ਛੋਟਾ ਕਰ ਲਿਆ? ਇੱਕ 15-16 ਸਿਰ ਘਿਓ ਦੀ ਗੱਲ ਹੈ. ਬਾਬਾ ਜੀ ਕਹਿਣ ਲੱਗੇ ਤੇਰੇ 15-16 ਸਿਰ ਘਿਓ ਨੂੰ ਨੀ ਰੋਂਦੇ, ਅਸੀਂ ਉਸ ਬੰਦੇ ਨੂੰ ਰੋਂਦੇ ਹਾਂ ਜਿਹੜਾ ਗੁਰਦਰਬਾਰ ਵਿਚ ਆਇਆ ਚੋਰ ਤੇ ਚੋਰ ਦਾ ਚੋਰ ਹੀ ਮੁੜ ਗਿਆ, ਇੱਥੋਂ ਵੀ ਚੋਰੀ ਕਰਕੇ ਗਿਆ, ਉਹ ਹੁਣ ਸਾਧ ਕਿੱਥੇ ਬਣੇਗਾ? ਅਸੀਂ ਉਹਦੇ ਜੀਵਨ ਨੂੰ ਰੋਂਦੇ ਹਾਂ. ਸਰਬੱਤ ਕਾ ਭਲਾ ਲੋਚਣ ਵਾਲੇ ਚਾਹੁੰਦੇ ਨੇ ਜਿਹੜਾ ਗੁਰੂ ਕੀ ਹਜ਼ੂਰੀ ਚ ਆਇਆ, ਇੱਥੋਂ ਤਾਂ ਕਮ ਸੇ ਕਮ ਬਦਲ ਕੇ ਜਾਵੇ, ਇੱਥੋਂ ਤਾਂ ਸੋਹਣਾ ਹੋ ਕੇ ਜਾਵੇ. ਚੋਰ ਕਿਸੇ ਨੂੰ ਚੰਗਾ ਨਹੀਂ ਲੱਗਦਾ, ਡਾਕੂ ਕਿਸੇ ਨੂੰ ਚੰਗਾ ਨਹੀਂ ਲੱਗਦਾ, ਮਾਂ ਪੁੱਤਰ ਦੀ ਸਾਂਝ ਟੁੱਟ ਜਾਂਦੀ ਹੈ ਪਿਓ ਨੂੰ ਚੰਗਾ ਨਹੀਂ ਲੱਗਦਾ,
ਭਰਾਵਾਂ ਨੂੰ ਚੰਗਾ ਨਹੀਂ ਲੱਗਦਾ ਹੋਰ ਕਿਸੇ ਨਿਰੰਕਾਰ ਨੂੰ ਤੇ ਗੁਰੂ ਨਾਨਕ ਨੂੰ ਜਾਂ ਆਪਣੇ ਆਪ ਨੂੰ ਕਿੱਥੇ ਚੰਗਾ ਲੱਗਣਾ ਹੈ, ਸੰਸਾਰ ਨੂੰ ਕਿੱਥੇ ਚੰਗਾ ਲੱਗਣਾ ਹੈ, ਆਪਣਿਆਂ ਨੂੰ ਚੰਗਾ ਨਹੀਂ ਲੱਗਦਾ। ਮਾੜੀਆਂ ਵਹਿਬਤਾਵਾਂ ਬੰਦਾ ਕਿਸੇ ਨੂੰ ਚੰਗਾ ਨਹੀਂ ਲੱਗਦਾ। ਔਰ ਜਿੰਨਾ ਚਿਰ ਮਨੁੱਖ ਦੇ ਆਪਣੇ ਅੰਦਰ ਕਮਜ਼ੋਰੀਆਂ ਹੋਣ, ਇਹ ਕਵੀ ਨੇ ਗੱਲ ਕਹੀ, ਉਹ ਕਹਿੰਦਾ ਕਰੋ ਦੋਸਤੋ ਪਹਿਲੇ ਆਪ ਆਪਣੀ ਇੱਜ਼ਤ, ਅਗਰ ਚਾਹਤੇ ਹੋ ਤੁਮ ਇੱਜ਼ਤ ਜ਼ਿਆਦਾ। ਤੂੰ ਚਾਹੁੰਦਾ ਸੰਸਾਰ ਤੇਰਾ ਮਾਣ ਕਰੇ ਤਾਂ ਤੂੰ ਪਹਿਲੇ ਆਪਣਾ ਮਾਣ ਕਰ। ਪਰ ਖਿਮਾ ਕਰਨਾ, ਮੈਂ ਸੋਹਣੇ ਸੋਹਣੇ ਕੱਪੜੇ ਵਿਖਾ ਕੇ ਹੋ ਸਕਦਾ ਤੁਹਾਨੂੰ ਕਿਸੇ ਹੱਦ ਤੱਕ ਚੰਗਾ ਲੱਗ ਜਾ, ਪਰ ਜੇ ਮੇਰੇ ਅੰਦਰ ਕਾਮ ਤੇ ਕ੍ਰੋਧ ਤੇ ਪੈਰੇ ਨੇ, ਮੈਂ ਆਪਣੇ ਆਪ ਨੂੰ ਚੰਗਾ ਤਾਂ ਨਹੀਂ ਲੱਗ ਸਕਦਾ। ਮੈਨੂੰ ਤਾਂ ਪਤਾ ਮੈਂ ਕੀ ਹਾਂ, ਮੇਰੀ ਕਰਤੂਤ ਕੀ। ਹਾਂ, ਜਿਸ ਦਿਨ ਮੈਂ ਅੰਦਰੋਂ ਸੁੱਚਾ ਹੋ ਜਾਵਾਂ, ਮੈਂ ਆਪਣੀ ਨਿਗਾਹ ਵਿੱਚ ਆਪ ਹੀ ਉੱਚਾ ਉੱਠ ਜਾਵਾਂ, ਆਪ ਹੀ ਸ਼ੁੱਧ ਹੋ ਜਾਵਾਂ, ਉਹ ਦਿਨ ਤੁਸੀਂ ਵੀ ਮਾਣ ਕਰੋਗੇ, ਸੰਸਾਰ ਮਾਣ ਕਰੇਗਾ, ਉਹ ਦਿਨ ਗੁਰੂ ਨਾਨਕ ਵੀ ਮਾਣ ਦੇਵੇਗਾ। ਜਿਸ ਦਿਨ ਮੈਂ ਆਪਣੀ ਇੱਜ਼ਤ ਦੇ ਆਪ ਯੋਗ ਹੋ ਜਾਵਾਂਗਾ, ਉਹ ਦਿਨ ਸੰਸਾਰ ਕਿਵੇਂ ਨਾ ਮਾਣ ਕਰੇਗਾ, ਪ੍ਰਭੂ ਦੇ ਦਰ ਤੇ ਵੀ ਉੱਚਾ ਹੋ ਜਾਵਾਂਗਾ। ਜਿਹੜਾ ਗੁਰੂ ਦਰ ਨਾਲ ਜੁੜ ਗਿਆ,

ਕਾ ਕੇ ਰੱਬ ਦੀ ਗੱਲ ਕਰਨ ਨਾਲ ਈਸ਼ਵਰ ਦੀ ਉਪਮਾ ਪ੍ਰਭੂ ਦੀ ਮਹਿਮਾ ਇਹ ਗੁਰੂ ਨਾਨਕ ਦੀ ਵਿਆਹੁਤ ਹੈ। ਨਿਰੰਕਾਰ ਦੀਆਂ ਗੱਲਾਂ ਸਿਰਜਣਹਾਰ ਦੀਆਂ ਗੱਲਾਂ ਸੰਗੀਤਕ ਲੈ ਵਿੱਚ ਰਸ ਵਿੱਚ ਬੰਨ ਕੇ ਵੈਸੇ ਵੀ ਬੰਦੇ ਨੂੰ ਗੱਲਾਂ ਦਾ ਸਵਾਦ ਹੈ, ਐਸਾ ਨਹੀਂ ਕਿ ਨਹੀਂ। ਬੇਅੰਤ ਪ੍ਰਕਾਰ ਦੀਆਂ ਗੱਲਾਂ ਚ ਬੰਦਾ ਪਰਚੇ ਹੈ ਔਰ ਗੱਲਾਂ ਚ ਰਸ ਲੈਂਦਾ। ਜਿਸ ਤਰ੍ਹਾਂ ਖਾਣ ਦਾ ਰਸ ਹੈ, ਵੇਖਣ ਦਾ ਰਸ ਹੈ, ਜਿਵੇਂ ਹੋਰ ਇੰਦਰੀਆਂ ਦੇ ਰਸ ਨੇ ਉਸੇ ਤਰ੍ਹਾਂ ਹੀ ਗੱਲਾਂ ਕਰਨ ਤੇ ਸੁਣਨ ਦਾ ਜੀਵਾ ਤੇ ਕੰਨਾਂ ਨਾਲ ਸੰਬੰਧ ਹੋਣ ਕਰਕੇ ਇਹਦੇ ਵਿੱਚ ਵੀ ਇੱਕ ਰਸ ਹੈ। ਔਰ ਬਹੁਤ ਲੋਕ ਸੰਸਾਰ ਤੇ ਐਸੇ ਨੇ ਗੱਲਾਂ ਕਰਦਿਆਂ ਕਰਦਿਆਂ ਆਪਣੀ ਜ਼ਿੰਦਗੀ ਜਿਹੜੀ ਹੈ ਇਸ ਰਸ ਵਿੱਚ ਲਾ ਕੇ ਬਿਤਾ ਰਹੇ। ਤਰ੍ਹਾਂ ਤਰ੍ਹਾਂ ਦੀਆਂ ਬੇਕਾਰ ਦੀਆਂ ਗੱਲਾਂ ਕਰਦੇ ਨੇ, ਸਹਿ ਪ੍ਰੇਰਨਾ ਕਰਦੇ ਨੇ, ਨਹੀਂ ਉਹਨਾਂ ਗੱਲਾਂ ਚੋਂ ਲੱਭਣਾ ਕੁਝ ਨਹੀਂ ਤੈਨੂੰ। ਜੇ ਤੂੰ ਗੱਲਾਂ ਹੀ ਕਰਨੀਆਂ ਨੇ ਗੱਲਾਂ ਚੋਂ ਰਸ ਲੈਣਾ ਨਾ, ਸਿਰਜਣਹਾਰ ਦੀਆਂ ਗੱਲਾਂ ਕਰ ਤੇ ਗੱਲਾਂ ਵੀ ਇਸ ਤਰ੍ਹਾਂ ਕਰ, ਗਾ ਕੇ ਕਰ, ਝੂਮ ਝੂਮ ਕੇ ਕਰ। ਨਿਰੰਕਾਰ ਦੀਆਂ ਗੱਲਾਂ ਰਸ ਲੈ ਕੇ, ਸਵਾਦ ਲੈ ਕੇ ਕਰ। ਪਰ ਬੰਦਾ ਕਹਿੰਦਾ ਨੀ ਉਧਰ ਤਾਂ ਝਟਪਟ ਸਵਾਦ ਆ ਜਾਂਦਾ, ਇਧਰ ਜਰਾ ਹੌਲੀ ਹੌਲੀ ਆਉਂਦਾ। ਕੀਰਤਨ ਦਾ ਰਸ, ਪ੍ਰਭੂ ਦੀਆਂ ਸਿਰਜਣਹਾਰ ਦੀਆਂ ਗੱਲਾਂ ਦਾ ਸਵਾਦ ਤਾਂ ਕਿਤੇ ਆਉਂਦਾ ਆਵੇਗਾ, ਉਹਨਾਂ ਗੱਲਾਂ ਹੀ ਤਾਂ ਝਟਪਟ ਸਵਾਦ ਆ ਜਾਂਦਾ ਜਿਵੇਂ ਖਾਣ ਦਾ ਸਵਾਦ ਹੈ। ਨਾਮ ਦਾ ਰਸ ਤਾਂ ਕਿਸੇ ਨੂੰ ਆਉਂਦਿਆਂ ਆਵੇਗਾ, ਖਾਣ ਦਾ ਸਵਾਦ ਤਾਂ ਉਸੇ ਵੇਲੇ ਹੀ ਆਉਂਦਾ, ਵੇਖਣ ਦਾ ਸਵਾਦ ਉਸੇ ਵੇਲੇ ਹੀ ਆਉਂਦਾ, ਬਾਕੀ ਰਸ ਤਾਂ ਉਸੇ ਵੇਲੇ ਨਕਦੋ ਨਕਦ ਮਿਲਦੇ ਨੇ। ਨਾਮ ਦਾ ਰਸ, ਬਾਣੀ ਦਾ ਰਸ, ਕੀਰਤਨ ਦਾ ਰਸ, ਇਹ ਪਤਾ ਨੀ ਕਦੋਂ ਸ਼ੁਰੂ ਹੋਵੇਗਾ, ਬਹੁਤਿਆਂ ਨੂੰ ਬੋਝ ਜਾਪਦਾ। ਤੇ ਖਿਮਾ ਕਰਨਾ, ਇਹ ਬੋਝ ਉਨਾ ਚਿਰ ਜਾਪਦਾ ਜਿੰਨਾ ਚਿਰ ਧੰਦਾ ਬਣਾ ਲਿਆ ਜਾਵੇ। ਧਰਮ ਧੰਦਾ ਨਹੀਂ ਹੈ, ਧਰਮ ਪਿਆਰ ਨਾਲ ਸ਼ੁਰੂ ਹੁੰਦਾ। ਜਦੋਂ ਪਿਆਰ ਪੈਂਦਾ ਨਾ ਫਿਰ ਰਸ ਵੀ ਆਉਂਦਾ। ਲੇਕਿਨ ਇਹ ਵੀ ਰੰਗ ਲਾਗਤ ਲਾਗਤ ਲਾਗਤ ਹੈ। ਜੇ ਕੋਈ ਬੰਦਾ ਕਵੇ ਨਾ ਤਲੀ ਤੇ ਸਰੋਂ ਜੰਮਣ ਵਾਂਗੂ ਧਰਮ ਅੱਜ ਹੀ ਸ਼ੁਰੂ ਹੋ ਜਾਵੇ, ਪਤਾ ਨੀ ਕਿੰਨੇ ਜਨਮਾਂ ਦੀ ਕਾਲਖ ਤੇ ਮੈਲ ਲੈ ਕੇ ਮਨ ਪ੍ਰਭੂ ਤੋਂ ਟੁੱਟਾ ਹੋਇਆ, ਇਹਨੂੰ ਜੋੜਨ ਵਾਸਤੇ ਕੁਝ ਤਾਂ ਯਤਨ ਕਰਨਾ ਪਏਗਾ, ਕੁਝ ਤਾਂ ਘਾਲ ਕਰਨੀ ਪਏਗੀ। ਆਵੇਗਾ ਰਸ, ਜਿਵੇਂ ਜਿਵੇਂ ਪ੍ਰਭੂ ਦੇ ਨੇੜੇ ਹੋਏਗਾ ਇਹਨੂੰ ਸਵਾਦ ਆਏਗਾ, ਰਸ ਆਏਗਾ, ਪ੍ਰਭੂ ਦੀਆਂ ਗੱਲਾਂ ਚੋਂ ਰਸ ਆਏਗਾ। ਕਿਸੇ ਨਾਲ ਪਿਆਰ ਹੋਵੇ ਕਿ ਸੱਜਣ ਮਿੱਤਰ ਨਾਲ, ਉਹਦੀ ਗੱਲ ਸੁਣ ਕੇ ਸਵਾਦ ਆਉਂਦਾ ਕਿ ਨਹੀਂ ਆਉਂਦਾ। ਕਹਿੰਦਾ ਬੰਦਾ, ਸੁਣਾ ਮੇਰੀ ਮਾਂ ਦੀ, ਸੁਣਾ ਮੇਰੇ ਪਿਤਾ ਜੀ ਦੀ ਗੱਲ, ਸੁਣਾ ਮੇਰੇ ਲੜਕੇ ਨੂੰ ਮਿਲਿਆ ਸਾਂ ਕੋਈ ਉਹਦੀ ਗੱਲ ਸੁਣਾ, ਕਿਉਂਕਿ ਪਿਆਰ ਲੜਕੇ ਵਿੱਚ, ਪਿਆਰ ਮਾਂ ਤੇ ਪਿਓ ਵਿੱਚ। ਕਿਸੇ ਦੋਸਤ ਨੂੰ ਕੋਈ ਮਿਲ ਕੇ ਆਇਆ, ਕਹਿੰਦਾ ਉਹਦੀ ਕੋਈ ਗੱਲ ਸੁਣਾ। ਜਿਸ ਦਿਨ ਇੱਧਰ ਪਿਆਰ ਪੈ ਜਾਏਗਾ ਫਿਰ ਬੰਦਾ ਕਹੇਗਾ ਮੈਨੂੰ ਕੋਈ ਨਿਰੰਕਾਰ ਦੀ ਗੱਲ ਸੁਣਾ, ਸਿਰਜਣਹਾਰ ਦੀ ਗੱਲ ਸੁਣਾ, ਉਹ ਵੀ ਰਸ ਲੈ ਕੇ ਮੈਂ ਸੁਣਾ। ਤੂੰ ਗਾ ਕੇ ਸੁਣਾ ਜਾਂ ਮੈਂ ਗਾ ਕੇ ਸੁਣਾਉਣਾ, ਤੂੰ ਸੁਣ ਜਾਂ ਤੂੰ ਸੁਣਾ ਤੇ ਮੈਂ ਸੁਣਨਾ। ਇਸੇ ਵਿੱਚੋਂ ਅੰਮ੍ਰਿਤ ਰਸ ਪੈਦਾ ਹੋਵੇ। ਸਾਹਿਬ ਕਹਿੰਦੇ ਨੇ ਰਾਗ ਰਤਨ ਪਰੀਆਂ ਪਰਿਵਾਰ, ਰਾਗ ਰਾਗਾਂ ਦੀਆਂ ਰਾਗਣੀਆਂ ਜਿਨ੍ਹਾਂ ਦੇ ਪੁੱਤਰ ਪਰਿਵਾਰ, ਇਹਨਾਂ ਰਾਗਾਂ ਦੇ ਅਨੁਸਾਰ ਜੇ ਨਿਰੰਕਾਰ ਦੀ ਉਸਤਤ ਗਾ ਗਾ ਕੇ ਕੀਤੀ ਜਾਵੇ, ਉਹਦੀਆਂ ਗੱਲਾਂ ਸਿਰਜਣਹਾਰ ਦੀਆਂ ਗੱਲਾਂ ਰਸ ਲੈ ਕੀਤੀਆਂ ਜਾਣ, ਇਹਨਾਂ ਵਿੱਚੋਂ ਹੀ ਅੰਮ੍ਰਿਤ ਰਸ ਪੈਦਾ ਹੋ ਜਾਏਗਾ। ਤਿਸ ਵਿੱਚ ਉਪਜਾਏ ਅੰਮ੍ਰਿਤ ਸਾਰ, ਨਾਨਕ ਕਰਤੇ ਕਾਏ ਧਨਮਾਰ, ਜੇ ਕੋ ਬੁਝਾਏ ਵਿਚਾਰ। ਜੇ ਕਿਸੇ ਨੂੰ ਸਮਝ ਆ ਜਾਵੇ ਤਾਂ ਇਹ ਬੜੀ ਵੱਡੀ ਕਮਾਈ ਹੈ, ਜੇ ਕਿਸੇ ਨੂੰ ਸਿਰਜਣਹਾਰ ਦੀਆਂ ਗੱਲਾਂ ਕਰਨੀਆਂ ਆ ਜਾਣ। ਪਰ ਨਹੀਂ, ਬੰਦੇ ਦਾ ਮਨ ਦੂਜੇ ਪਾਸੇ ਬਹੁਤ ਆ ਜਾਵੇ, ਅਲਪ ਰਸਾਂ ਵਿੱਚ ਫਸਿਆ ਹੋਇਆ, ਛੋਟੇ ਰਸਾਂ ਚ ਬੰਦਾ ਫਸਿਆ ਹੋਇਆ, ਗੱਲਾਂ ਵੀ ਝੂਠੀਆਂ ਤੇ ਬੇਕਾਰ ਦੀਆਂ ਗੱਲਾਂ ਚ ਰਸ ਲੈਂਦਾ। ਬਲਕਿ ਕਈ ਵਾਰੀ ਤਾਂ ਐਸਾ ਵੀ ਹੋਇਆ, ਸਾਹਿਬਾਂ ਦੇ ਪਾਵਨ ਦਰਬਾਰ ਚ ਸੁਥਰਾ ਜੀ ਆਏ ਸਨ, ਸੁਭਾਅ ਬੜਾ ਖਲੰਡਰਾ ਪਰ ਅੰਦਰ ਸਿੱਖੀ ਨਾਲ ਭਰਪੂਰ ਹੈ। ਸੰਗਤ ਚੋਂ ਲੰਘੇ ਲੰਘੇ ਜਾਂਦੇ ਆ, ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਜਿਸਲੇ ਮੁੜੇ, ਕੁਝ ਲੋਕ ਜਿਹੜੇ ਆਉਣ ਜਾਣ ਵਾਲੇ ਰਾਹ ਦੇ ਸੱਜੇ ਖੱਬੇ ਬੈਠੇ ਸਨ, ਉਹਨਾਂ ਨਾਲ ਅੱਖ ਮਿਲਾ ਕੇ ਉਹਨਾਂ ਨੂੰ ਧਿਆਨ ਵਿੱਚ ਲੈ ਕੇ ਤੁਰੇ ਤੁਰੇ ਜਾਂਦੇ, ਉਹਨਾਂ ਨੂੰ ਦੋ ਚਾਰ ਬਚਨ ਐਸੇ ਕਹੇਗਾ ਜਿਨ੍ਹਾਂ ਨੂੰ ਆਪਾਂ ਗਾਲਾਂ ਕਹਿ ਲੈਂਦੇ, ਕਠੋਰ ਬਚਨ ਕਹਿੰਦੇ ਚਲੇ। ਉਹਨਾਂ ਲੋਕਾਂ ਨੂੰ ਝਟਕਾ ਲੱਗਾ, ਗਾਲਾਂ ਕੱਢ ਗਿਆ ਸਾਨੂੰ, ਉਹ ਉੱਠੇ ਪਰ ਸੁਥਰਾ ਜੀ ਛਾਲ ਮਾਰ ਕੇ ਨਿਕਲ ਗਏ, ਦੂਰ ਚਲੇ ਗਏ ਕਿਤੇ। ਕਈ ਦਿਨ ਮੁੜ ਕੇ ਦਰਸ਼ਨ ਨਹੀਂ ਦਿੱਤੇ, ਬੜੇ ਦਿਨਾਂ ਬਾਅਦ ਅਚਾਨਕ ਫਿਰ ਦੀਵਾਨ ਵਿੱਚ ਆ ਗਏ।
ਉਹ ਜਿਹੜੇ ਲੋਕ ਉਸ ਦਿਨ ਦਾ ਪੈ ਉਡੀਕਦੇ ਸਨ ਕਿਸ ਦਿਨ ਹੱਥ ਆਵੇ, ਉਹਨਾਂ ਨੇ ਵੇਖੇ ਅੱਜ ਆਪਸ ਵਿਚ ਇਸ਼ਾਰੇ ਕੀਤੇ, ਅੱਜ ਆਇਆ। ਸੁਥਰਾ ਜੀ ਨੇ ਮੱਥਾ ਟੇਕਿਆ, ਉਹਨਾਂ ਪਿੱਛੋਂ ਆ ਕੇ ਛੋਪਲੇ ਚ ਬਾਹਾਂ ਫੜ ਲਈ, ਖਲਬਲੀ ਪੈ ਗਈ। ਸਾਹਿਬ ਕਹਿਣਗੇ ਕਿਉਂ ਭਾਈ ਐਸਾ ਕਿਉਂ ਕਰਦੇ ਕਿ ਮਹਾਰਾਜ ਨੂੰ ਪੁੱਛੋ ਇਹ ਸਾਨੂੰ ਗਾਲਾਂ ਕੱਢ ਕੇ ਗਿਆ ਸੀ। ਸਾਹਿਬ ਕਹਿਣ ਲੱਗੇ ਮਾੜੀ ਗੱਲ, ਸੁਥਰਾ ਜੀ ਗਾਲਾਂ ਕੱਢੀਆਂ ਸਨ ਤੁਸਾਂ, ਕਿ ਮਹਾਰਾਜ ਕਦੋਂ ਦੀ ਗੱਲ ਕਰਦੇ ਕਿ ਮਹਾਰਾਜ ਨੂੰ ਪੁੱਛੋ ਗਾਲਾਂ ਕੱਢ ਕੇ ਨਹੀਂ ਗਿਆ ਸੀ। ਮਹਾਰਾਜ ਕਿਹੜੀਆਂ ਗਾਲਾਂ, ਕਦੋਂ ਦੀ ਗੱਲ ਕਰਦੇ? ਮਹਾਰਾਜ ਹੱਸ ਪਏ, ਕਹਿਣ ਲੱਗੇ ਕਿਉਂ ਭਾਈ ਤੁਹਾਨੂੰ ਪਤਾ ਹੈ ਕਿਹੜੀਆਂ ਗਾਲਾਂ, ਕਿਸ ਦਿਨ ਦੀ ਗੱਲ ਕਰਦੇ? ਕੀ ਗਾਲਾਂ ਕੱਢੀਆਂ ਸੀ ਕਿ ਮਹਾਰਾਜ ਸੰਗਤ ਚ ਕਹਿੰਦੇ ਸ਼ਰਮ ਆਉਂਦੀ, ਬਹੁਤ ਗੰਦੀਆਂ ਗਾਲਾਂ ਕੱਢੀਆਂ ਸਨ। ਮਹਾਰਾਜ ਇਹਨਾਂ ਨੂੰ ਪੁੱਛੋ ਕਿਸ ਦਿਨ ਦੀ ਗੱਲ ਹੈ, ਕਿਉਂ ਭਾਈ ਕਿਸ ਦਿਨ ਦੀ ਗੱਲ ਹੈ? ਸਾਹਿਬਾਂ ਨੇ ਵੀ ਪਰਤਾ ਕੇ ਪੁੱਛਿਆ ਕਿਸ ਦਿਨ ਦੀ ਗੱਲ ਹੈ। ਇੱਕ ਦੂਜੇ ਨੂੰ ਵੇਖਣ ਲੱਗ ਪਿਆ, ਕਹਿਣ ਲੱਗੇ ਮਹਾਰਾਜ ਦਿਨ ਤਾਂ ਯਾਦ ਨਹੀਂ। ਕਹਿਣ ਲੱਗਾ ਮਹਾਰਾਜ ਚੰਗਾ, ਇਹਨਾਂ ਨੂੰ ਇਹ ਪੁੱਛੋ ਵੀ ਉਸ ਦਿਨ ਕੀਰਤਨ ਹੋਇਆ ਸੀ, ਕੀ ਪ੍ਰਕਰਨ ਸੀ, ਇਸ ਪ੍ਰਕਰਨ ਤੇ ਕੀਰਤਨ ਹੋ ਰਿਹਾ ਸੀ, ਮੈਂ ਦੱਸਾਂਗਾ ਕਿਹੜਾ ਦਿਨ ਸੀ। ਇਹ ਸਿਰਫ ਇਹ ਦੱਸ ਦੇਣ ਉਸ ਦਿਨ ਕੀਰਤਨ ਕਿਸ ਮਜ਼ਮੂਨ ਤੇ ਹੋ ਰਿਹਾ ਸੀ, ਕੀਰਤਨ ਚ ਸ਼ਬਦ ਦਾ ਭਾਵ ਕੀ ਸੀ। ਬੜਾ ਸੋਚਿਆ, ਕਹਿਣ ਲੱਗੇ ਜੀ ਇਹ ਤਾਂ ਯਾਦ ਨਹੀਂ। ਅੱਛਾ ਮਹਾਰਾਜ ਇਹਨਾਂ ਨੂੰ ਪੁੱਛੋ ਵੀ ਉਸ ਦਿਨ ਤੁਸਾਂ ਕੀ ਕਿਹਾ ਸੀ, ਤੁਹਾਡੇ ਬਚਨ, ਤੁਸਾਂ ਵੀ ਤਾਂ ਵਿਚਾਰ ਕਥਾ ਬਖਸ਼ਿਸ਼ ਕੀਤੀ ਸੀ ਨਾ, ਇਹਨਾਂ ਨੂੰ ਪੁੱਛੋ ਵੀ ਉਸ ਦਿਨ ਤੁਸਾਂ ਕੀ ਬਚਨ ਕੀਤੇ ਸਨ, ਤੁਹਾਡੇ ਬਚਨ ਦੱਸ ਦੇਣ, ਫਿਰ ਮੈਂ ਵੀ ਦੱਸ ਦੇਗਾ ਕਿੱਦਣ ਦੀ ਗੱਲ। ਇੱਕ ਦੂਜੇ ਵੱਲ ਵੇਖਿਆ, ਸੋਚਿਆ, ਕਹਿਣ ਲੱਗੇ ਜੀ ਇਹ ਵੀ ਯਾਦ ਨਹੀਂ ਆਉਂਦਾ, ਤੁਸਾਂ ਕੀ ਬਚਨ ਉਸ ਦਿਨ ਕੀਤੇ ਸਨ? ਬਾਵਾ ਉੱਚੀਆਂ ਕੀਤੀਆਂ, ਝਟਕਾ ਮਾਰ ਕੇ ਉਹਨਾਂ ਕੋਲ ਖੋ ਕੇ ਬਾਵਾ ਉੱਚੀਆਂ ਕੀਤੀਆਂ। ਸੁਥਰਾ ਜੀ ਕਹਿਣ ਲੱਗੇ, ਕਹਿਣ ਲੱਗੇ ਮਹਾਰਾਜ ਜੀ ਇਹ ਮੇਰੇ ਸਿੱਖ ਨੇ ਤੁਹਾਡੇ ਕੋਲ। ਉਹਨਾਂ ਨੂੰ ਹੋਰ ਗੁੱਸਾ ਚੜ ਗਿਆ, ਕਹਿਣ ਲੱਗੇ ਮਹਾਰਾਜ ਦੇਖੋ ਉਸ ਦਿਨ ਤਾਂ ਗਾਲਾਂ ਕੱਢੀਆਂ, ਅੱਜ ਤੁਹਾਡੇ ਸਾਹਮਣੇ ਦੇਖੋ ਕਿੰਨੀ ਵਧੀਕੀ ਪਿਆ ਕਰਦਾ। ਕਹਿੰਦਾ ਮੇਰੇ ਸਿੱਖ ਨੇ, ਇਸ ਖਲੰਡਰੇ ਦੇ, ਇਸ ਪਤੰਦਰ ਦੇ ਅਸਾਂ ਸਿੱਖ ਹੋਣਾ। ਇਹ ਕੀ ਪਿਆ ਕਹਿੰਦਾ, ਅਸੀਂ ਤੁਹਾਡੇ ਸਿੱਖ ਹਾਂ। ਕਹਿਣ ਲੱਗਾ ਮਹਾਰਾਜ ਮੈਂ ਦਾਅਵੇ ਨਾਲ ਕਹਿੰਦਾ ਸਾਬਤ ਕਰਾਂਗਾ ਇਹ ਮੇਰੇ ਸਿੱਖ ਨੇ। ਨਾ ਤੁਹਾਡੀ ਬਾਣੀ ਯਾਦ ਹੈ ਇਹਨਾਂ ਨੂੰ, ਨਾ ਤੁਹਾਡੇ ਬਚਨ ਯਾਦ ਨੇ, ਨਾ ਤੁਹਾਡੀ ਕਥਾ ਯਾਦ ਹੈ। ਮੇਰੀਆਂ ਗਾਲਾਂ ਤੁਹਾਨੂੰ ਦੱਸਣ ਨੂੰ ਤਿਆਰ ਨੇ ਸਾਰੀਆਂ, ਕਿਹੜੀਆਂ ਕਿਹੜੀਆਂ ਕੱਢੀਆਂ ਸਨ? ਮੇਰੀਆਂ ਗਾਲਾਂ ਚੇਤੇ ਕੀਤੀਆਂ ਨੇ, ਤੁਹਾਡੇ ਬਚਨ ਯਾਦ ਨਹੀਂ ਕੀਤੇ। ਸਾਹਿਬ ਮੁਸਕਰਾ ਪਏ, ਉਹਨਾਂ ਨੂੰ ਬੜੀ ਸ਼ਰਮ ਆਈ, ਵਾਕਈ ਸੁਥਰੇ ਦੀਆਂ ਗਾਲਾਂ ਤਾਂ ਯਾਦ ਰੱਖ ਲਈਆਂ, ਗੁਰੂ ਕੇ ਬਚਨ ਯਾਦ ਨਾ ਰੱਖੇ, ਕਿਉਂਕਿ ਚਿੱਤ ਗਾਲਾਂ ਤੇ ਟਿਕਿਆ ਹੋਇਆ, ਕੱਚੀਆਂ ਪਿਲੀਆਂ ਗੱਲਾਂ ਤੇ ਚਿੱਤ ਟਿਕਿਆ ਹੋਇਆ ਸੀ, ਅਜੇ ਬਾਣੀ ਤੇ ਚਿੱਤ ਟਿਕਿਆ ਨਹੀਂ ਸੀ। ਸ਼ਰਮਿੰਦੇ ਹੋ, ਕਿਸੇ ਪ੍ਰੇਮੀ ਨੇ ਉੱਠ ਕੇ ਸ਼ਿਕਾਇਤ ਕੀਤੀ, ਕਹਿਣ ਲੱਗੇ ਮਹਾਰਾਜ ਵੇਖੋ ਨਾ ਕੁਛ ਵੀ ਹੋਵੇ ਇਹ ਠੀਕ ਹੈ, ਇਹਨਾਂ ਲੋਕਾਂ ਦੀ ਗਲਤੀ ਹੈ, ਇਹਨਾਂ ਨੇ ਗਾਲਾਂ ਵੱਲ ਬਹੁਤਾ ਧਿਆਨ ਕੀਤਾ, ਪਰ ਸੁਥਰਾ ਜੀ ਨੂੰ ਵੀ ਇੰਜ ਨਹੀਂ ਚਾਹੀਦਾ, ਬਹੁਤ ਸਿਰੇ ਚੜਾ ਰੱਖਿਆ ਤੁਸੀਂ, ਬਹੁਤ ਪਰੇਸ਼ਾਨ ਕਰਦੇ ਨੇ, ਕਿਸੇ ਕਿਸੇ ਵੇਲੇ ਤਾਂ ਬਹੁਤਾ ਹੀ ਤੰਗ ਕਰਦੇ ਨੇ। ਸਾਹਿਬ ਕਹਿਣ ਲੱਗੇ ਦੇਖੋ ਗੱਲਾਂ ਸੁਥਰਾ ਵੀ ਕਰਦਾ, ਤੁਸੀਂ ਵੀ ਕਰਦੇ, ਅਸੀਂ ਵੀ ਕਰਦੇ, ਸਿਰਜਣਹਾਰ ਦੀਆਂ ਗੱਲਾਂ ਅਸੀਂ ਕਰਨੇ ਆ, ਸੰਸਾਰ ਦੀਆਂ ਗੱਲਾਂ ਤੁਸੀਂ ਕਰਦੇ, ਪਰ ਸੁਥਰਾ ਜੀ ਗੱਲ ਕਰਦੇ ਨੇ ਉਹ ਇਸ ਕਰਕੇ ਕਰਦੇ ਨੇ ਕਿ ਝਟਕਾ ਮਾਰ ਕੇ ਜਿਵੇਂ ਕਿਸੇ ਸੁੱਤੇ ਨੂੰ ਜਗਾਉਣਾ ਹੁੰਦਾ। ਜੇ ਤੁਹਾਡਾ ਬਾਣੀ ਵੱਲ ਧਿਆਨ ਨਹੀਂ ਤੇ ਬਾਣੀ ਵੱਲ ਤੁਹਾਡਾ ਧਿਆਨ ਦਵਾਉਣ ਵਾਸਤੇ ਸੁਥਰਾ ਜੀ ਤੁਹਾਨੂੰ ਇਹ ਝਟਕਾ ਦਿੰਦੇ, ਇਹਨੂੰ ਦੁਸ਼ਮਣੀ ਨਾ ਸਮਝੋ, ਇਹਨੂੰ ਮਿੱਤਰਤਾ ਸਮਝੋ। ਜਿਸ ਗੱਲ ਦੇ ਨਾਲ ਤੁਹਾਡੇ ਮਨ ਨੂੰ ਝਟਕਾ ਲੱਗ ਕੇ ਤੁਹਾਡਾ ਮਨ ਮੋੜਾ ਖਾ ਕੇ ਗੁਰਬਾਣੀ ਤੇ ਗੁਰ ਬਚਨਾਂ ਵੱਲ ਲੱਗੇ, ਉਹ ਸੁਥਰੇ ਦੀ ਗੱਲ ਤੇ ਉਹ ਹਰਕਤ ਜਿਹੜੀ ਹੈ ਮਾੜੀ ਨਾ ਸਮਝੋ, ਉਹ ਤੁਹਾਡੀ ਮਿੱਤਰਤਾ ਹੀ ਤੁਹਾਡੇ ਭਲੇ ਵਿੱਚ ਹੈ। ਔਰ ਕਦੇ ਸੋਚਿਆ ਹੋਵੇ ਮੇਰਾ ਮਨ ਵੀ ਗੁਰਬਾਣੀ ਵੱਲ ਜਾਗਿਆ ਕਿ ਨਹੀਂ, ਸਿਰਜਣਹਾਰ ਦੀਆਂ ਗੱਲਾਂ ਵੱਲ ਜਾਗਿਆ ਕਿ ਨਹੀਂ, ਇਸ ਭਰਪੂਰ ਰਸ ਲੈਣ ਵਾਲੇ ਪਾਸੇ ਮੇਰਾ ਮਨ ਤੁਰਿਆ ਕਿ ਨਹੀਂ। ਸਾਹਿਬ ਪੰਚਮ ਪਾਤਸ਼ਾਹ ਨੂੰ ਪੁੱਛਿਆ ਸਿੱਖਾਂ ਨੇ, ਕਹਿਣ ਲੱਗੇ ਮਹਾਰਾਜ ਦੇਖੋ ਨਾ ਪੰਛੀ ਜਾਗਦੇ ਨੇ ਤੇ ਉਹ ਬੋਲਦੇ ਨੇ, ਪਤਾ ਲੱਗ ਜਾਂਦਾ ਆਪਣੇ ਆਪ ਹੀ ਪੰਛੀ ਜਾਗ ਪਏ, ਰੋਸ਼ਨੀ ਹੁੰਦੀ ਹੈ ਪਤਾ ਲੱਗ ਜਾਂਦਾ ਕਿ ਸੂਰਜ ਚੜ ਪਿਆ। ਹਰ ਇੱਕ ਸ਼ਹਿਰ ਦਾ ਜਾਗਣਾ ਆਪਣੇ ਆਪ ਵਿੱਚ ਇੱਕ ਐਲਾਨ ਲੈ ਕੇ ਆਉਂਦਾ, ਹਰ ਸ਼ਹਿਰ ਦੇ ਜਾਗਣ ਵਿੱਚ ਇੱਕ ਐਲਾਨ ਹੈ, ਪਤਾ ਲੱਗਦਾ ਕਿ ਫਲਾਣੀ ਚੀਜ਼ ਜਾਗੀ। ਤੇ ਮਹਾਰਾਜ ਮਨੁੱਖ ਕਦੋਂ ਜਾਗਦਾ ਧਿਆਨ ਦੇਣਾ, ਅਸੀਂ ਵੈਸੇ ਬਿਸਤਰੇ ਚੋਂ ਜਾਗਣੇ ਹਾਂ, ਉਹ ਜਾਗਣਾ ਕੁਛ ਹੋਰ ਹੈ, ਸਾਡੇ ਅੰਦਰ ਧਰਮ ਦਾ ਜਾਗਣਾ ਕੁਛ ਹੋਰ ਹੈ। ਕਹਿਣ ਲੱਗੇ ਮਹਾਰਾਜ ਬੰਦੇ ਦਾ ਜਾਗਣਾ ਕੀ ਹੈ, ਮਨੁੱਖ ਦਾ ਜਾਗਣਾ ਕੀ ਹੈ? ਤੇ ਸਾਹਿਬਾਂ ਨੇ ਬਚਨ ਕੀਤਾ ਸੀ, ਸਾਹਿਬ ਕਹਿਣ ਲੱਗੇ ਜਿਸ ਦਿਨ ਗੁਰੂ ਕੀ ਬਾਣੀ ਮਨੁੱਖ ਨੂੰ ਮਿੱਠੀ ਲੱਗਣ ਲੱਗ ਪਵੇ ਨਾ, ਸਮਝ ਲੈਣਾ ਬੰਦਾ ਜਾਗ ਪਿਆ। ਜੋ ਮ੍ਰਿਤ ਲੱਗ ਗਏ ਗੁਰ ਕੀ ਬਾਣੀ, ਮਨ ਜਾਗਣ ਕੀ ਇਹ ਹੈ ਨਿਸ਼ਾਨ। ਸਮਝੋ ਮਨ ਜਾਗ ਪਿਆ ਜਿਸ ਦਿਨ ਗੁਰੂ ਨਾਨਕ ਦੀ ਬਾਣੀ ਮਿੱਠੀ ਲੱਗਣ ਲੱਗ ਪਈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਦੇ ਬਚਨਾਂ ਚ ਮਹਾਰਾਜ ਕਹਿਣ ਲੱਗੇ, ਸਿੱਖੋ ਜਿਸ ਦਿਨ ਤੁਹਾਡੇ ਮਨ ਨੂੰ ਬਾਣੀ ਮਿੱਠੀ ਲੱਗਣ ਲੱਗ ਪਵੇ, ਸਮਝ ਲੈਣਾ ਉਸ ਦਿਨ ਮਨ ਜਾਗ ਪਏ, ਜਿੱਦਣ ਰਸ ਆਉਣਾ ਸ਼ੁਰੂ ਹੋ ਜਾਏ। ਔਰ ਰਸ ਆਵੇ, ਇਹ ਗੱਲ ਵੱਖਰੀ ਏ, ਇਸ ਪਾਸੇ ਦਾ ਰਸ
ذرا ہولی ہولی شروع ہوتا ہے. آپ تخاری دے بارہ ماہ چ مہاراج تن گرو نانک پاشاہ کے بچن پڑھنے. اصن آؤ پیرا سادھن چورم ہوئی پیار دی بدی ہوئی ویرہن جیڑی ہے وہ چردی ہے کہ کہڑے ویلے آ کے ملاپ دیاں گھڑیاں پراپت ہو. پر وہ چردی جیڑی اتاولی جیڑی دوسرے پاسے گرمکھ برتی والی وہ کہندی ہے تا ملی ہے پرب میلا ہے دوجے بھائی سرکڑے کھڑے ہو جان گے طرح طرح دے بوٹے بیکار دے پودے کھڑے ہو جان گے. اور اسے بھاپ کی کساخی بھی دستے نے کہندے نے کسے مہاتما دے ڈیرے دے آلے دوالے تھان پئی سی چیلے نو کہن لگا دیکھ برساتا ہو گئی ہٹیاں نے ایتھے کچھ ایسے بوٹے لا دے اس تھان نو صاف کر کے جنگل وچوں پنیری اپنے آپ اٹھی ہوئی ہے کچھ امباں دے کچھ رسدار پھلاں دے بوٹے لیا کے لا دے تاکہ آن جان والے سادھا دی سیوا واسطے تینوں دوروں پھل لین نہ جانا پے ایتھوں ہی پھل لے کے انہوں نے پیش کر دیا کریں گے تے اپنا بھی کام چلتا رہے. سات بچن تک کہہ دیتا پر منیا کوئی نہ. بہت لوگ ایسے ہوندے نے سات بچن تک کہہ دیندے نے عمل نہیں کرتے. سات بچن کہہ دیتا کیتا کچھ نہ نتیجہ ہویا برساتاں تو بعد اس دھرتی وچوں بیکار دے بوٹے اٹھنے شروع ہو گئے. کا باتھو سرکڑا کئی کچھ اٹھیا وہ ساری دھرتی جیڑی سی نا بیکار دے بوٹیاں نال بھر گئی. سردی آئی لنگ گئی وہ بوٹے ہور مضبوط ہوندے چلے گئے. گرمی آئی وہ سک گئے انہاں دی جڑاں وچ اگلیاں برسات وچ ہور کچھ نواں نواں فٹ پیا. مہاتما کہن لگے کاکا تینوں کیا سی اے دھرتی صاف کر کے پھلدار بوٹے لا دے. کہن لگا جی بس تھوڑی جی ڈھل ہو گئی تے پھر ویکھیا سی کھلا سما منگدے نے پٹن پٹان وچ. کہن لگے ہن وی کر لے نہیں تاں انہاں دی جڑاں ہور گہریاں ہوندیاں جانگیاں تیری محنت ہور ودھدی چلی جائے. اوکھا سوکھا ہو کے لگ پیا لگیا تھان صاف کیتی جنگل وچوں پنیری لیاندی لیا کے لا دیتی. سردیاں وچ اس پنیری دی رکھیا کیتی گرمیاں دیاں تتیاں لوہاں توں انہاں نوں بچایا. اگلیاں برساتاں آ گئیاں گوڈی کر کر کے انہاں دے آلے دوالے ہور کوئی گھاہ بوٹ پیدا نہیں ہون دتا. اس نے وہ بوٹے تھوڑے تھوڑے اٹھے نے کوئی گوڈے گوڈے آ گیا ہے کوئی لکھ لکھ تک آ گیا ہے کئی اجے بہت چھوٹے نے. ایک سردیاں ایک بہار ایک گرمی ہور لنگ گئی کچھ بوٹے جڑے سن کچھ بور تے آ گئے کسی نو اجے کچھ بھی نہیں لگا کسی کسی نو بور آ گیا. بڑا پرسن ہویا کہن لگا مہاتما جی بوٹیاں نو بور آ گیا ہن پھل لگے گا. کہن لگے بور چاڑ دے کہ کیوں. کہن لگے بوٹے اجے بہت چھوٹے نے اس پھل چ مٹھاس نہیں بھرنی. حکم من کے بور چاڑ دیتا. ایک ورا ہور لگ گیا تیجے ورے جا کے انہاں بوٹیاں جو بہتیاں نو پھل لگے پھل بڑے میٹھے آئے. پھل لیا کے مہاتما دے پیش کیتے کہن لگے لو تہاڈی آگیا انسار میری کیتی ہوئی محنت دا پھل. تھاپڑا دیتا بڑے پرسن ہوئے. کہن لگا مہاتما جی گل پوچھنی دسو. کہن لگا وہ جڑے کہا سرکڑا تے بیکار دے بوٹے سن وہ تاں مہینے وچ ہی بندے بندے جڈے ہو گئے سن. یہ تین سالاں وچ مسا جا کے پھل دین جوگے ہوئے نے گل کی. انہوں نے بڑی قیمتی گل کی. کہن لگے جنہوں نے رس دینا ہوتا ہے ہولی ہولی پھل دے جنہوں نے کنڈے دینے ہوتے نے وہ دن چٹکل ہوں. جس روٹی نے اندر جا کے بیمار کر دینا وہ زبان تے بڑا سواد دیں. جس سمرن نے جیون سوار دینا وہ ہولی ہولی سواد دیں. وہ دا رس ہولی ہولی آئے گا پر جس دن آ جائے گا نا وہ دے سامنے باقی رس آن رسا سب ہو چھیرے بیکار ہو جائے. وہ درڑتا والا پکا سدیلی ٹکن والا رس ہے پر آئے گا ہولی ہولی آئے گا سرجنہار دیا گلوں وچوں آئے گا. جنہ چر بےکار دیا گلوں وچ سر تے بھار پین والی گلوں وچ لگے رہاں گے انہاں چر اس رستا آپ ذرا جنہ انس ماتر بھی چکھ نہیں سکتے. صاحب کہندے نے میں اپنے دماغ تے گلوں دا بوجھ پا رہے الٹی بے سوادی کھڑی کر لی. میں گن گلاں کہ سر بھار گلی گلاں سرجنہار. جے گلاں دا ہی رس لینا تے سرجنہار دیا گلوں چ بڑا رس. کھانا پینا ہسنا بال جڑے نکے نکے سواد بنے ہوئے نا اے سارے بیکار نے. جب لگ ہردے نہ آوے یاد جی واہگرو چیتے چلی نہ اے سواد بے سوادی چ بدل جاندے. ہاں تو پرواہ کہی کیا کیجائے جنم جنم کچھ لیجی لیجائے. جنہاں نے اس جنم دا مقصد پورا کیتا ہے بھاو سمرن کیتا ہے انہاں نوں کسے دی کوئی پرواہ نہیں کوئی لیکھا پوچھن والا نہیں. ہاں جڑے ٹٹے ہوئے نے بیکار دیاں گلاں چ بیکار دے رساں چ پئے نے. من کی مت من دی مت پیچھے لگے
मतागल मता मते हाथी वांगू झूमदे तुरे जांदे ने पता ही नहीं की कर रहे। जो कुछ बोली है सब खतो खता, जो गल करते ने गुनाह बन जाती। फिर क्या मुंह लै की चे अरदास, पाप पुन दो साखी पास। जिंदगी च उन्ना दी अणहोंद ते पापा दी होंद, ए अरदास करन जोगा मुंह भी तां नहीं रहण दिंदे। की मुंह लै के अरदास करांगे प्रभु दे दर ते, बख्शे जाण दी अरदास करन जोगे भी तां कोई ना रहेगा। क्या मुंह लै की चे अरदास, पाप पुन दो साखी पास। ते वसी भी दसी है, जैसा तू करे तैसा को होए, तुद बिन दूजा ना ही कोए। जे ही तू मत दे ते ही को पावे, तुद आपे पावे तिले चलावे। पर नाली प्रेरणा

ਇੱਕ ਚਹਿਰੀ ਵਿੱਚ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ। 7 ਸਾਲ ਤੇ 9 ਸਾਲ ਦੇ ਅੱਧ ਖਿੜੇ ਗੁੰਚੇ ਇਸ ਤਰ੍ਹਾਂ ਖੂਨੀ ਕੰਡਿਆਂ ਨਾਲ ਝਰੀਟ ਪਏ।

ਦੇ ਚਰਨਾਂ ਦੀ ਧੂੜ ਜੋ ਆਪ ਘਾਲ ਕਰਦੇ ਨੇ ਦੂਜਿਆਂ ਵਾਸਤੇ ਨਮੂਨਾ ਬਣ ਜਾਂਦੇ। ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਜਿਸ ਵੇਲੇ ਹਰਿਦੁਆਰ ਦੇ ਪੰਡਤਾਂ ਨੇ ਪ੍ਰਸ਼ਨ ਕੀਤਾ ਸੀ, ਸਾਹਿਬਾਂ ਨੇ ਜਲ ਪੱਛਮ ਵਾਲੇ ਪਾਸੇ ਦਿੱਤਾ। ਉਹਨਾਂ ਪ੍ਰਸ਼ਨ ਕੀਤਾ ਵੀ ਐਸਾ ਕਿਉਂ? ਸਾਹਿਬਾਂ ਨੇ ਸੂਰਜ ਨੂੰ ਪਾਣੀ ਦੇਣ, ਪਿਤਰਾਂ ਨੂੰ ਪਾਣੀ ਦੇਣ ਦਾ ਉਹਨਾਂ ਦਾ ਭਰਮ ਨਿਵਰਤ ਕੀਤਾ। ਕੁਝ ਸਮਝ ਆਈ, ਸਾਹਿਬਾਂ ਦੇ ਚਰਨੀ ਪੈ ਗਏ। ਕਹਿਣ ਲੱਗੇ, ਮਹਾਰਾਜ ਇਹ ਗਿਆਨ ਕਿਵੇਂ ਆਵੇ, ਹਿਰਦੇ ਵਿੱਚ ਇਹ ਸੋਝੀ ਕਿਵੇਂ ਬੈਠ ਜਾਵੇ? ਧੰਨ ਗੁਰੂ ਨਾਨਕ ਕਹਿਣ ਲੱਗੇ, ਅਮਲ ਨਾਲ ਗੁਰੂ ਦੇ ਉਪਦੇਸ਼ ਨਾਲ। ਕਹਿਣ ਲੱਗੇ, ਫਿਰ ਗੁਰੂ ਕਿਹਨੂੰ ਧਾਰੀਏ? ਸਾਹਿਬਾਂ ਨੇ ਗੁਰੂ ਦੇ ਤਿੰਨ ਰੂਪ ਦੱਸੇ ਸਨ।

ਸਿਆਣਾ ਹੁੰਦਾ, ਪੜ੍ਹਿਆ ਲਿਖਿਆ ਹੁੰਦਾ, ਪੰਡਿਤ ਦਾ ਮਤਲਬ ਸਕਾਲਰ ਹੁੰਦਾ, ਵਿਦਵਾਨ ਹੈ, ਕਰਨੀ ਕੋਈ ਨਹੀਂ, ਗੱਲਾਂ ਬੜੀਆਂ ਕਰ ਸਕਦਾ। ਐਸੇ ਬੰਦੇ ਕੋਲੋਂ ਵੀ ਕਿਸੇ ਵੇਲੇ ਜੀਵਨ ਜਾਚ ਮਿਲ ਜਾਂਦੀ, ਲੇਕਿਨ ਕਿਸੇ ਨੂੰ ਭੋਲੇ ਪਾ, ਹਰ ਕਿਸੇ ਨੂੰ ਐਸੇ ਬੰਦੇ ਕੋਲੋਂ ਪ੍ਰੇਰਣਾ ਨਹੀਂ ਮਿਲ ਸਕਦੀ। ਇਹ ਗੁਰੂ ਪੂਰਾ ਨਹੀਂ, ਅਧੂਰਾ ਹੈ। ਜੋ ਵਿਦਵਾਨ ਤਾਂ ਹੈ, ਕਰਨੀ ਨਹੀਂ, ਇਹ ਪੰਡਿਤ ਗੁਰੂ ਹੈ। ਕਿ ਮਹਾਰਾਜ ਦੂਜਾ ਗੁਰੂ ਕਿਹੜਾ ਹੈ, ਹੋਰ ਕਿਹੜਾ ਗੁਰੂ ਹੈ? ਧੰਨ ਗੁਰੂ ਨਾਨਕ ਕਹਿਣਗੇ ਦੂਜਾ ਹੁੰਦੇ ਨੇ ਅਵਧੂਤ ਗੁਰੂ, ਜਿਹਦੇ ਕੋਲ ਕਰਨੀ ਤਾਂ ਹੈ, ਕਹਿਣ ਜੋਗਾ ਕੁਛ ਨਹੀਂ, ਕਹਿਣਾ ਆਉਂਦਾ ਹੀ ਨਹੀਂ। ਜਾਂ ਐਸਾ ਵੀ ਹੈ, ਕੁਝ ਲੋਕ ਐਸੇ ਵੀ ਹੋਏ ਨੇ, ਭਜਨ ਬੰਦਗੀ ਕਰਕੇ ਜੋ ਕੁਝ ਪੱਲੇ ਪੈ ਗਿਆ ਉਹਨੂੰ ਲੈ ਕੇ ਬਹਿ ਜਾਂਦੇ, ਕਹਿੰਦੇ ਨੇ ਦੱਸਿਆ ਪਤਾ ਨਹੀਂ ਕੁਝ ਨਿਕਲ ਜਾਏਗਾ। ਗੁਰਮਤਿ ਦੀ ਥਾਂ ਕੋਈ ਨਹੀਂ। ਗੁਰਮਤਿ ਤਾਂ ਕਹਿੰਦੀ ਹੈ ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਾ ਨਾਮ ਜਪਾਓ। ਸਾਹਿਬ ਕਹਿਣਗੇ ਕੁਝ ਅਵਧੂਤ ਗੁਰੂ ਹੁੰਦੇ ਨੇ, ਭਜਨ ਤਾਂ ਬੜਾ ਕਰਦੇ ਨੇ, ਭਗਤੀ ਤਾਂ ਬੜੀ ਹੈ, ਕਹਿਣ ਜੋਗੇ ਕੁਛ ਨਹੀਂ। ਜਾਂ ਤਾਂ ਗੁਪਤ ਹੋ ਗਏ ਨੇ, ਗੁੰਮ ਹੋ ਗਏ ਨੇ, ਤੇ ਜਾਂ ਕਹਿਣ ਦਾ ਚੱਜ ਨਹੀਂ ਆਉਂਦਾ। ਇਹ ਵੀ ਅਧੂਰਾ ਗੁਰੂ ਹੈ। ਇਹਦੇ ਵੱਲ ਵੇਖ ਕੇ ਕਿਸੇ ਨੂੰ ਆਪਣੇ ਆਪ ਪ੍ਰੇਰਣਾ ਮਿਲ ਜਾਏ, ਸ਼ੌਕ ਆ ਜਾਵੇ ਕਿ ਜਿਹੜੀ ਮਸਤੀ ਇਹਦੇ ਨੇਤਰਾਂ ਵਿੱਚ ਕਦੇ ਮੈਨੂੰ ਵੀ ਮਿਲ ਜਾਵੇ, ਜੋ ਮੌਜ ਇਸ ਨੂੰ ਪ੍ਰਾਪਤ ਹੈ ਕਦੇ ਮੇਰੇ ਹਿਰਦੇ ਵਿੱਚ ਵੀ ਟਿਕ ਜਾਵੇ, ਵੇਖਾ ਵੇਖੀ ਕਿਸੇ ਨੂੰ ਸ਼ੌਕ ਆ ਜਾਵੇ ਤੇ ਗੱਲ ਵੱਖਰੀ, ਉਹ ਦੱਸਣ ਜੋਗਾ ਕੁਝ ਨਹੀਂ। ਕਹਿਣ ਲੱਗੇ ਮਹਾਰਾਜ ਉਹ ਵੀ ਅਧੂਰਾ ਗੁਰੂ, ਉਹ ਵੀ ਅਧੂਰਾ ਗੁਰੂ, ਫਿਰ ਪੂਰਾ ਗੁਰੂ ਕਿਹੜਾ ਹੋਇਆ? ਸਤਿਗੁਰੂ ਨਾਨਕ ਕਹਿਣ ਲੱਗੇ ਪੂਰਾ ਗੁਰੂ ਉਹ ਹੈ ਜੋ ਆਪ ਕਰਨਾ ਜਾਣਦਾ, ਦੂਜੇ ਨੂੰ ਕਰਾਉਣਾ ਜਾਣਦਾ, ਜੋ ਆਪ ਕਮਾਉਂਦਾ ਹੈ ਦੂਜੇ ਨੂੰ ਕਹਿ ਸਕਦਾ। ਚਰਨੀ ਪੈ ਗਿਆ, ਕਹਿਣ ਲੱਗੇ ਮਹਾਰਾਜ ਫਿਰ ਇਹ ਤਾਂ ਤੁਸੀਂ ਕਰੋ ਬਖਸ਼ਿਸ਼, ਤੁਹਾਡੇ ਬਿਨਾਂ ਐਸਾ ਗੁਰੂ ਕੌਣ ਹੋ ਸਕਦਾ ਹੈ ਜੋ ਕਹਿਣ ਦਾ ਢੰਗ ਵੀ ਜਾਣਦਾ ਹੋਵੇ ਤੇ ਕਮਾਉਣਾ ਵੀ ਜਾਣਦਾ? ਧੰਨ ਗੁਰੂ ਨਾਨਕ ਕਹਿਣ ਲੱਗੇ ਐਸਾ ਨਹੀਂ, ਤੁਹਾਡੇ ਸਾਰਿਆਂ ਵਿੱਚੋਂ ਹਰ ਕੋਈ ਪੂਰਾ ਗੁਰੂ ਬਣ ਸਕਦਾ। ਜਿਸ ਬੰਦੇ ਕੋਲ ਕਮਾਈ ਆਵੇਗੀ, ਸੋਝੀ ਆਵੇਗੀ ਤੇ ਸ਼ੌਕ ਹੋਵੇਗਾ ਕਿ ਜੋ ਕੁਝ ਮੈਨੂੰ ਮਿਲਿਆ ਦੂਜੇ ਨੂੰ ਵੀ ਪ੍ਰਾਪਤ ਹੋਵੇ, ਚਾਹ ਹੋਵੇਗਾ ਕਿ ਜੋ ਮੈਨੂੰ ਲੱਭਾ ਹੈ ਦੂਜੇ ਦੀ ਝੋਲੀ ਵੀ ਪੈ ਜਾਵੇ, ਹਰ ਉਹ ਬੰਦਾ ਜਿਹੜਾ ਹੈ ਪੂਰੇ ਗੁਰੂ ਦੇ ਮਾਰਗ ਤੇ ਚੱਲ ਕੇ ਇਸ ਕੰਮ ਚ ਸਫਲਤਾ ਪਾ ਸਕਦਾ। ਬਾਕੀ ਇਹ ਗੱਲ ਵੱਖਰੀ, ਕਹਾ ਲੈਣਾ ਸੌਖਾ ਹੈ। ਗੁਰੂ ਕਹਾਉਣ ਵਾਲੇ ਹੀ ਬੜੇ ਬੈਠੇ ਨੇ ਤੇ ਸਿੱਖ ਕਹਾਉਣਾ ਤਾਂ ਬੜਾ ਹੀ ਸੌਖਾ ਹੋ ਗਿਆ। ਜਦੋਂ ਮਰਦਮਸ਼ੁਮਾਰੀਆਂ ਹੁੰਦੀਆਂ, ਜਦੋਂ ਗਿਣਤੀਆਂ ਹੁੰਦੀਆਂ ਨੇ, ਬਕਾਇਦਾ ਕਾਲਮ ਬਣਿਆ, ਧਰਮ ਕੀ ਹੈ? ਸਿੱਖ ਬੜੀ ਸ਼ਾਨ ਨਾਲ ਕਹਾਉਣੇ, ਸਿੱਖ ਕਹਾ ਲੈਂਦੇ, ਪਰ ਸਾਹਿਬ ਕਹਿੰਦੇ ਨੇ ਨੇ ਕਹਾਉਣ ਦੀ ਗੱਲ ਨਾ ਕਰੀ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜਿਹੜਾ ਅਖਾਉਂਦਾ ਹੈ ਮੈਂ ਸਿੱਖ ਹਾਂ, ਉਹਦੇ ਤੇ ਇੱਕ ਫਰਜ਼ ਆਇਲ ਹੋ ਜਾਂਦਾ ਹੈ ਕਿ ਉਹ ਮੁਕੰਮਲ ਕਮਾਈ ਵਾਲਾ ਹੋਵੇ, ਪੂਰਨ ਕਮਾਈ ਵਾਲਾ ਹੋਵੇ, ਤੇ ਨਾ ਕੇਵਲ ਆਪ ਪੂਰਨ ਕਮਾਈ ਵਾਲਾ ਹੋਵੇ ਬਲਕਿ ਦੂਜਿਆਂ ਨੂੰ ਕਮਾਈ ਦੀ ਜਾਚ ਦੱਸਣ ਜੋਗਾ ਵੀ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਸ਼ਬਦ ਆਪਾਂ ਪੜ੍ਹ ਰਹੇ ਸਨ, ਉਹਨਾਂ ਦੀ ਪੌੜੀ ਹੈ, ਗੁਰਸਿੱਖਾਂ ਸ਼ਾਬਾਸ ਜਨਮ ਸਵਾਰੇ, ਧੰਨ ਹਨ ਉਹ ਗੁਰਸਿੱਖ ਜਿਨ੍ਹਾਂ ਨੇ ਆਪਣਾ ਜੀਵਨ ਸਫਲਾ ਕੀਤਾ ਹੈ ਗੁਰਸਿੱਖੀ ਦੇ ਮਾਰਗ ਤੇ ਚੱਲ ਕੇ। ਗੁਰਸਿੱਖਾਂ ਰਹਿਰਾਸ ਗੁਰੂ ਪਿਆਰਿਆ, ਜਿਨ੍ਹਾਂ ਨੇ ਗੁਰੂ ਨੂੰ ਪਿਆਰ ਕੀਤਾ ਹੈ, ਗੁਰੂ ਕੀ ਗੱਲ ਸੁਣੀਏ, ਗੁਰੂ ਕਾ ਉਪਦੇਸ਼ ਸਰਵਣ ਕੀਤਾ ਹੈ, ਗੁਰੂ ਨਾਲ ਸਾਂਝ ਪਾਈਏ, ਉਹਨਾਂ ਦਾ ਰਸਤਾ ਬੜਾ ਸੱਚਾ ਹੈ, ਉਹਨਾਂ ਦਾ ਮਾਰਗ ਬਿਲਕੁਲ ਠੀਕ ਹੈ, ਰਾਹ-ਰਾਸ ਤੇ ਚੱਲੇ ਨੇ। ਗੁਰਸਿੱਖਾਂ ਰਹਿਰਾਸ ਗੁਰੂ ਪਿਆਰੇ, ਇੱਥੇ ਵੀ ਭਾਈ ਸਾਹਿਬ ਕਹਿੰਦੇ, ਸਾਹਿਬ ਕਹਿੰਦੇ ਨੇ ਐਸੇ ਲੋਕ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਦੇ ਹੋਏ ਪਾਪੀਆਂ ਨੂੰ ਪਾਰ ਉਤਾਰਨ ਜੋਗੇ ਹੋ ਜਾਂਦੇ, ਪਾਪੀਆਂ ਨੂੰ ਪਤਤਾਂ ਨੂੰ ਪਵਿੱਤਰ ਕਰਕੇ ਆਪਣੇ ਮਾਰਗ ਤੇ ਲਾਉਣ ਜੋਗੇ ਹੋ ਜਾਂਦੇ। ਤੇ ਜਿਹੜੇ ਇਤਨੇ ਜੋਗੇ ਹੋ ਜਾਣ, ਮਹਾਰਾਜ ਕਹਿੰਦੇ ਨੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾ। ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਣਾ,

तू जिथे मिलिया मेनू भी मिला दे, जिथे तेरी सांझ बनी उथे मेरी भी सांझ बना दे। मैं अपने मन की अवस्था उन्हां कोल आखां जिहड़े तुरे होए ने पहुंचे होए ने इस मार्ग ते जिन्हां ने चार कदम तय किए हुए मंजिला मारदे तुरे जा रहे ने जिहड़े ते ओह जिहड़े मंजिला मारदे जा रहे ने साहिब कहिंदे ने अखाउंदे ही नहीं केवल ओह की करदे ने उद्दम करे भलके प्रभाती अमृत वेले। प्रभात का मतलब है सूरज चढ़न तो बहुत पहला डान ते मारन विच फर्क है। जिसने सूरज चढ़दा है उसनू डान कह देंदे हां, लेकिन सवेरा इस तो पहला है। सवेरा का मतलब होंदा है चंगा वेला सवेला। सूरज चढ़न तो बाद जिहड़ा बंदा भगती की गल सोचता है ना वह कवेला कर देंदा। सवेरा जिन्हां ने सामना है वह अमृत वेले। सूरज चढ़न तो बहुत पहला पहला अपना काम नबेड़दे ते जिहड़े इस मार्ग ते तुरे हुए ना। भाई साहब तो बड़ी खूबसूरत गल कही। भाई साहब कहिंदे ने ऐसे लोग जिहड़े गुरु मार्ग ते अमृत वेले तुरदे ने मेरा तो जी करदा है उन्हां दे चरणां दी खाक हो जा। नख सिख लो नख पैरां दा नहु नख सिख सिर दी चोटी नख सिख लो सगल अंग रोम रोम कर काट काट सिखण के चरण पैवाई। कट कट के मेरा शरीर सिखां दे चरणां तो निछावर कर दे वारने कर दे। कहिंदे ने अग्न जलाए हुण पीसन पिसाए तेह चक्की च पी दे अग च भुन दे लै उडे पौन होए अनेक प्रकारिये तरह तरह नाल हवा विच उड़ा दे। उस हवा विच मेरे शरीर की खाक उड़ जावे जिथे कहिंदे ने जत कत सिख पग धरे गुर पंथ प्रात। सवेरे सवेरे जेड़े जेड़े रस्तियां तो गुरु के सिख गुरु चरणा वाल तुर के आउंदे ने जेड़े जेड़े रस्तियां तो गुरु के सिखां दे चरण गुरु के सिखां दे पैर गुरु चरणा वाल गुरु द्वारे वाल वधदे ने ताहू ताहू मार्ग मैं पसम तो डारी है। मेरे शरीर की पसम जेड़ी उन्हां उन्हां रस्तियां ते फैला दे उन्हां उन्हां रस्तियां ते विछा दिओ मेरे शरीर नूं सवा करके पसम करके तेह पद पादक चरण लिव लागी रहे। उन्हां रस्तियां ते पैदल चलण वालियां दे चरणां नाल मेरा प्यार बनिया रहे मेरी लिव लगी रहे। दया के दयाल मोहे पदक उधारिये ताकि उन्हां दे चरणां दी खाक प्राप्त करके मेरे शरीर दी खाक उन्हां दे चरणां दी छोह प्राप्त करके मैं पापी पार उतर जा मेरा पापी दा उधार हो जाए। कैसी प्यारी जीवन जाच है उद्दम करे भलके प्रभाती अमृत वेले उठे। उद्दम करे आलसी ना रह जावे क्योंकि आलसी दा निरा रोगी किसी पासे भी कामयाब नहीं हो सकता। गुरसिख जीवन दे हर मैदान विच सफलता नूं प्राप्त करन वास्ते उद्दम करदा और महाराज दे पावन बाणी च सुचेत कराया उद्दम करेंदिया जीओ तू कमावदिया सुख पुंच ध्यानदिया तू प्रभु मिल नानक उतरी चिंत। उद्दम करके जी उद्दम करके कमाई भी कर ते ध्यान करके भगती करके प्रभु दे नाल सांझ भी पर पा लै इधर भी मिलाप कर लै। इस तरह तेरा जीवन एक चैन वाला सुख वाला निश्चिंती वाला हो जाए। इशनान करे अमृत सर नहावे शरीर करके भी शुद्ध हो ते जिथे बाणी दा अमृत वसदा हो उस सत्संगत दे अमृत सरोवर में आके मन भी डुबिया लवा। उपदेश गुरु हर हर जप जापे फिर गुरु का उपदेश श्रवण करे उसके अनुसार ही उतर गए। वाहेगुरु नाम सिमरन करे उठत बैठत सोवत नाम कहो नानक जन के सदकाम। अमृत छकने ना पंजा प्यारिया वो जिसले कहिंदे ने गुरसिखा आज तो तेरा जन्म गुरु नानक दे घर विच होया कलगीधर पातशाह दे घर विच होया तेरा पिता गुरु कलगीधर तेरी माता साहिब कौर तेरा जन्म केसगढ़ साहिब दा ते वासी तू आनंदपुर साहिब दा रही चल भावे जिथे तेरा दिल करदा किस नगर च रहो तेरी सांझ आनंदपुर वाले नाल बनी हो बल्कि तेरा हिरदा उस आनंद दे नगर दा वासी होवे जिस नूं किया गया बेगमपुरा शहर को नाओ। तू खांदो नहीं ते ठाओ तेरी मानसिक अवस्था आनंद वाली हो
ਤੂੰ ਉਸ ਦੇ ਉਸ ਆਨੰਦ ਵਾਲੀ ਨਗਰੀ ਦਾ ਵੀ ਵਾਸੀ ਹੋਵੇ ਜਿੱਥੇ ਭਗਤਾਂ ਦਾ ਵਾਸਾ ਹੁੰਦਾ, ਸੰਤਾਂ ਦਾ ਵਾਸਾ ਹੁੰਦਾ, ਉਸ ਆਤਮਕ ਅਵਸਥਾ ਦੀ ਉੱਚਤਾ ਨੂੰ ਤੂੰ ਪ੍ਰਾਪਤ ਹੋਵੇ। ਉੱਥੇ ਨਾਲ ਇਹ ਵੀ ਕਹਿੰਦੇ, ਗੁਰਮੁਖ ਤੇਰੇ ਤੇ ਅੱਜ ਤੋਂ ਇਹ ਪਾਬੰਦੀ ਆਇਦ ਹੋ ਗਈ। ਇਹ ਗੱਲ ਸਮਝ ਲੈਣਾ, ਜਿਹੜਾ ਬੰਦਾ ਪਾਬੰਦੀਆਂ ਅੰਦਰ ਨਹੀਂ ਜੀਂਦਾ ਉਹ ਆਪ ਉਧਰਾ। ਡਿਸਿਪਲਨ ਨੂੰ ਨਾ ਧਾਰਨ ਕਰਨਾ, ਘਰਾਂ ਦਾ ਡਿਸਿਪਲਨ ਹੈ, ਸਕੂਲਾਂ ਕਾਲਜਾਂ ਦਾ ਡਿਸਿਪਲਨ ਹੈ, ਫੌਜਾਂ ਦਾ ਡਿਸਿਪਲਨ ਹੈ, ਬਾਜ਼ਾਰਾਂ ਕਾਰੋਬਾਰਾਂ ਦਾ ਵੀ ਆਪਣੀ ਕਿਸਮ ਦਾ ਇੱਕ ਡਿਸਿਪਲਨ ਹੈ। ਉਸ ਡਿਸਿਪਲਨ ਤੋਂ ਬਾਹਰ ਜਾਓ, ਕਾਨੂੰਨ ਆਗਿਆ ਨਹੀਂ ਦਿੰਦਾ। ਧਰਮ ਦੇ ਸੰਬੰਧ ਚ ਐਸਾ ਲੋਕਾਂ ਨੇ ਸਮਝ ਲਿਆ ਜੋ ਮਰਜ਼ੀ ਕਰੋ, ਐਸੀ ਗੱਲ ਨਹੀਂ ਚੱਲੀ। ਗੁਰ ਸਤਿਗੁਰ ਕਾ ਜੋ ਸਿੱਖ ਆਖਾਏ ਉਹ ਸਿੱਖੀ ਦੇ ਡਿਸਿਪਲਨ ਚ ਚੱਲੇ। ਗੁਰਸਿੱਖੀ ਦੇ ਜੋ ਨੇਮ ਨੇ, ਔਰ ਉਹ ਨੇਮ ਤੁਹਾਨੂੰ ਪਤਾ ਨੇ, ਸਾਰਿਆਂ ਨੂੰ ਪਤਾ ਹੈ। ਪੰਜ ਪਿਆਰੇ ਹੁਕਮ ਦੇਣਗੇ, ਅੱਜ ਤੋਂ ਤੂੰ ਪੰਜਾਂ ਕਕਾਰਾਂ ਦਾ ਰਹਿ ਧਾਰ ਨਹੀਂ ਹੋਣਾ, ਇਹਨਾਂ ਪੰਜਾਂ ਕਕਾਰਾਂ ਦੀ ਹੱਦ ਤੋਂ ਬਾਹਰ ਨਹੀਂ ਜਾਣਾ, ਇਸ ਡਿਸਿਪਲਨ ਤੋਂ ਬਾਹਰ ਨਹੀਂ ਜਾਣਾ, ਔਰ ਚਾਰ ਬੱਜਰ ਕੁਰਹਿਤਾਂ ਦੀ ਉਸ ਲਕੀਰ ਤੋਂ ਵੀ ਬਾਹਰ ਨਹੀਂ ਜਾਣਾ। ਚਾਰ ਬੱਜਰ ਕੁਰਹਿਤਾਂ ਤੋਂ ਬਚ ਕੇ ਰਹਿਣਾ, ਪੰਜੇ ਰਹਿਤਾਂ ਨੂੰ ਪੂਰੀ ਤਰ੍ਹਾਂ ਧਾਰਨ ਕਰਨਾ, ਨਾ ਕੇਵਲ ਇਹ ਬਲਕਿ ਇਮਾਨਦਾਰੀ ਨਾਲ ਧਰਮ ਦੀ ਕਿਰਤ ਕਰਕੇ ਕਮਾਉਣਾ ਹੈ, ਗੁਰੂ ਦਸਵੰਧ ਦੇਣਾ ਹੈ, ਪਰ ਉਪਕਾਰ ਹਿੱਤ ਜੂਝਦੇ ਰਹਿਣਾ ਹੈ, ਆਪਣੇ ਅੰਦਰੋਂ ਉੱਠਦੇ ਵਿਕਾਰਾਂ ਨਾਲ ਜੂਝਦੇ ਰਹਿਣਾ ਹੈ। ਉਹ ਜਿਹੜੀ ਤੁਕ ਆਪਾਂ ਪੜ੍ਹਦੇ ਹਾਂ ਰਹਿਤਨਾਮੇ ਚ, ਖਾਲਸਾ ਸੋਏ ਜੋ ਚੜ੍ਹੇ ਤੁਰੰਗ, ਖਾਲਸਾ ਸੋਏ ਕਰੇ ਨਿਤ ਜੰਗ। ਬੰਦਾ ਸੋਚਦਾ ਹੈ ਵੀ ਉਹ ਤਾਂ ਸਮਾਂ ਸੀ ਜਿਸ ਵੇਲੇ ਘੋੜਿਆਂ ਤੇ ਚੜ੍ਹ ਕੇ ਗੁਰੂ ਤੇ ਸਿੱਖ ਜੰਗ ਕਰਦੇ ਸਨ, ਤੇ ਮਹਾਰਾਜ ਦੇ ਲਿਖਾਏ ਹੋਏ ਰਹਿਤਨਾਮੇ ਤਾਂ ਤ੍ਰੈਕਾਲ ਨੇ। ਹੁਣ ਜੇ ਘੋੜੇ ਨਹੀਂ ਤੇ ਜੰਗ ਨਹੀਂ ਤੇ ਫਿਰ ਦਾ ਮਤਲਬ ਹੈ ਸਿੱਖ ਕੀ ਕਰੇ? ਜੇ ਨਹੀਂ ਕਰਦਾ ਘੋੜੇ ਤੇ ਨਹੀਂ ਚੜਦਾ, ਜੰਗ ਨਹੀਂ ਕਰਦਾ ਤੇ ਫਿਰ ਸਿੱਖ ਤਾਂ ਬੇਕਾਰ ਹੋ ਗਿਆ, ਸਿੱਖ ਸਿੱਖ ਨਾ ਰਿਹਾ, ਐਸੀ ਗੱਲ ਨਹੀਂ ਹੈ। ਉਹ ਜੰਗ ਬਾਹਰ ਨਹੀਂ ਹੈ, ਬੁਰਾਈ ਨਾਲ ਜੰਗ ਹੈ, ਲੇਕਿਨ ਬੁਰਾਈ ਤਾਂ ਅੰਦਰ ਵੀ ਚੱਲਦੀ ਪਈ। ਜਿਸ ਵੇਲੇ ਬੰਦਾ ਇਧਰੋਂ ਬਾਹਰੋਂ ਵਿਹਲਾ ਹੋਵੇ, ਸਾਹਿਬ ਕਲਗੀਧਰ ਪਾਤਸ਼ਾਹ ਕੋਲ ਸਿੱਖਾਂ ਨੇ ਸਵਾਲ ਕੀਤਾ ਸੀ, ਮਹਾਰਾਜ ਹੁਣ ਤਾਂ ਕੋਈ ਲੜਾਈ ਝਗੜਾ ਜੰਗ ਕੋਈ ਨਹੀਂ ਰਹਿ ਗਿਆ, ਕੀ ਕਰੀਏ ਅੱਜ ਕੱਲ ਕੀ ਕਰਿਆ ਕਰੀਏ? ਸਾਹਿਬ ਕਹਿਣ ਲੱਗੇ ਯੁੱਧ ਜਾਰੀ ਰੱਖੋ। ਹੈਰਾਨ ਹੋ ਗਏ, ਕਹਿਣ ਲੱਗੇ ਮਹਾਰਾਜ ਹੁਣ ਆਪਸ ਚ ਲੜੀਏ, ਯੁੱਧ ਕਿਹਦੇ ਨਾਲ ਜਾਰੀ ਰੱਖੀਏ? ਲੜਨ ਵਾਲਾ ਦੁਸ਼ਮਣ ਹੀ ਕੋਈ ਨੀ, ਸਾਰੇ ਭਗੌੜੇ ਹੋ ਗਏ, ਛੱਡ ਗਏ, ਭੱਜ ਗਏ, ਹੁਣ ਕਿਹਦੇ ਨਾਲ ਲੜੀਏ? ਯੁੱਧ ਜਾਰੀ ਰੱਖੀਏ, ਕੈਸਾ ਯੁੱਧ? ਵੈਸੇ ਮਹਾਰਾਜ ਨੇ ਇਹ ਵੀ ਰੋਜ਼ਾਨਾ ਦੇ ਨਿਤਨੇਮ ਚ ਸ਼ਾਮਲ ਕੀਤਾ ਸੀ, ਰੇਜ਼ਾਬਾਜ਼ੀਆਂ ਕਰੋ, ਤਲਵਾਰਬਾਜ਼ੀਆਂ ਕਰੋ, ਸਰੀਰ ਦੀ ਕਸਰਤ ਵੀ ਕਰੋ, ਸ਼ਸਤਰ ਧਾਰਨੀ ਹੋ ਕੇ ਸ਼ਸਤਰ ਦੀ ਵਿਦਿਆ ਦੇ ਪ੍ਰਵੀਨ ਹੋਣ ਦਾ ਯਤਨ ਵੀ ਜਾਰੀ ਰੱਖੋ। ਲੇਕਿਨ ਇੱਥੇ ਜਿਸ ਵੇਲੇ ਮਹਾਰਾਜ ਨੇ ਕਿਹਾ ਯੁੱਧ ਜਾਰੀ ਰੱਖੋ, ਮਹਾਰਾਜ ਕਿਹਦੇ ਨਾਲ ਲੜੀਏ? ਧਨ ਜੀਓ ਤੇਹ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੇ। ਬਾਹਰਲਾ ਯੁੱਧ ਵੀ, ਚਿੱਤ ਦਾ ਯੁੱਧ ਵੀ, ਉਹ ਕਿਹੜਾ ਯੁੱਧ ਹੈ? ਮਹਾਰਾਜ ਕਹਿਣ ਲੱਗੇ ਅੰਦਰ ਤੁਹਾਡੇ ਤੇ ਥੋੜੀਆਂ ਧਾਰਾਂ ਪੈਂਦੀਆਂ ਨੇ, ਕਦੇ ਕਾਮ ਹਮਲਾ ਕਰਦਾ ਹੈ, ਕਦੇ ਕ੍ਰੋਧ, ਕਦੇ ਲੋਭ ਮੋਹ ਹੰਕਾਰ, ਇਹਨਾਂ ਨਾਲ ਅੰਦਰੋਂ ਉਹ ਗਿਆਨੇ ਕੀ ਵਢਣੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੇ। ਗਿਆਨ ਦਾ ਸ਼ਸਤਰ ਲੈ ਕੇ ਅੰਦਰ ਦੀ ਬੁਰਾਈ ਨੂੰ ਵੱਢਦੇ ਚਲੇ ਜਾਓ, ਅੰਦਰ ਦੀ ਵੀ ਸਫਾਈ ਜਾਰੀ ਰੱਖੋ, ਯੁੱਧ ਅੰਦਰ ਵੀ ਚੱਲ ਸਕਦਾ। ਖਾਲਸਾ ਸੋਏ ਜੋ ਚੜ੍ਹੇ ਤੁਰੰਗ, ਜੋ ਮਨ ਦੇ ਘੋੜੇ ਤੇ ਸਵਾਰੀ ਕਰੇ, ਮਨ ਨੂੰ ਕਾਬੂ ਚ ਰੱਖੇ, ਡਿਸਿਪਲਨ ਚ ਰੱਖੇ, ਸਿੱਖੀ ਦੇ ਡਿਸਿਪਲਨ ਚ ਰੱਖੇ ਮਨ ਨੂੰ। ਸਰੀਰ ਦਾ ਡਿਸਿਪਲਨ ਹੈ ਕਿ ਰਹਿਤਾਂ ਦਾ ਧਾਰਨੀ ਹੋਵੇ, ਗ੍ਰਹਿਤਾਂ ਤੋਂ ਬਚਿਆ ਹੋਵੇ। ਮਨ ਦਾ ਡਿਸਿਪਲਨ ਇਹ ਹੈ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਕਾਬੂ ਨਾ ਆਵੇ। ਇਸ ਘੋੜੇ ਨੂੰ ਲਗਾਮ ਪਾ ਕੇ ਬਾਣੀ ਅਨੁਸਾਰ ਖਾਲਸਾ ਸੋਏ ਕਰੇ ਨਿਤ ਜੰਗ ਬੁਰਾਈਆਂ ਨਾਲ, ਅੰਦਰ ਵੀ ਬੁਰਾਈਆਂ ਨਾਲ ਜੰਗ ਕਰੇ ਤੇ ਬਾਹਰ ਵੀ ਜੰਗ ਕਰੇ। ਸਾਹਿਬ ਕਹਿੰਦੇ ਨੇ ਐਸਾ ਗੁਰੂ ਕਾ ਸਿੱਖ ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲ ਵਿਖ ਪਾਪ ਦੋਖ ਲੈ ਜਾਵੇ। ਜਿਸਨੇ ਗੁਰੂ ਕੇ ਬਚਨਾ ਅਨੁਸਾਰ ਇੱਕ ਡਿਸਿਪਲਨ ਚ ਜੀਵਨ ਬਤੀਤ ਕਰੇਗਾ ਨਾ, ਪਾਪ ਧੋਤੇ ਜਾਣਗੇ, ਦੋਸ਼ ਖਤਮ ਹੋ ਜਾਣਗੇ। ਦੋਖ ਕਹਿੰਦੇ ਨੇ ਦੋਸ਼ ਨੂੰ, ਦੋਸ਼ ਖਤਮ ਹੋ ਜਾਣਗੇ, ਜੀਵਨ ਚੋਂ ਬੁਰਾਈਆਂ ਨਿਕਲ ਜਾਣਗੇ। ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ, ਸਵਾਸ ਅੰਦਰ ਆਵੇ ਸਵਾਸ ਬਾਹਰ ਜਾਵੇ, ਇਹਦੇ ਨਾਲ ਵਾਹਿਗੁਰੂ ਸਿਮਰਨ ਜੁੜਿਆ ਹੋ। ਆਮ ਤੌਰ ਤੇ ਐਸਾ ਵੀ ਕਰਦੇ ਨੇ, ਸਵਾਸ ਅੰਦਰ ਜਾਵੇ ਤੇ ਵਾਹ ਕਹਿੰਦੇ, ਸਵਾਸ ਬਾਹਰ ਜਾਵੇ ਤੇ ਗੁਰੂ ਕਹਿੰਦੇ। ਸਹਿਜ ਅਵਸਥਾ ਵਿਚ ਇਸ ਤਰ੍ਹਾਂ ਜਪਦੇ ਫਿਰਦੇ ਚਲੇ ਜਾਂਦੇ ਨੇ, ਕਈ ਕਦਮ ਕਦਮ ਜਪਦੇ ਨੇ, ਕਈ ਕਾਰੋਬਾਰ ਕਰਦਿਆਂ ਹੋਏ ਕੋਈ ਵੀ ਹਰਕਤ ਕੋਈ ਤਾਲ ਮਿਲ ਜਾਵੇ ਉਸ ਦੇ ਨਾਲ ਵਾਹਿਗੁਰੂ ਸਿਮਰਨ ਦਾ ਯਤਨ ਕਰਦੇ ਨੇ। ਲੇਕਿਨ ਕਈ ਵਾਰੀ ਐਸਾ ਵੀ ਹੁੰਦਾ ਹੈ, ਸਹਿਜ ਅਵਸਥਾ ਵਿਚ ਸਿਮਰਨ ਕਰਦਿਆਂ ਕਰਦਿਆਂ ਮਨ ਦੀ ਸਥਿਰਤਾ ਪ੍ਰਾਪਤ ਨਹੀਂ ਹੁੰਦੀ, ਮਨ ਟਿਕਦਾ ਨਹੀਂ, ਉਹਦੇ ਵਾਸਤੇ ਕਈ ਵਾਰੀ ਮਨ ਨਾਲ ਜੂਝਣਾ ਵੀ ਪੈਂਦਾ। ਉਹਦੇ ਵਿਚ ਐਸਾ ਵੀ ਕੀਤਾ ਗਿਆ, ਗੁਰਮੁਖ ਗੁਰਸਿੱਖ ਜ਼ੋਰ ਲਾ ਕੇ ਵੀ ਸਿਮਰਨ ਕਰਦੇ ਨੇ, ਸਾਹ ਦੀ ਚਾਲ ਤੇਜ਼ ਕਰ ਦਿੰਦੇ, ਕਾਹਲੀ ਕਾਹਲੀ ਸਾਹ ਲੈਂਦੇ ਨੇ ਤੇ ਅੰਦਰ ਸਾਹ ਜਾਂਦੇ ਆ ਵਾਹੇ, ਬਾਹਰ ਸਾਹ ਜਾਂਦੇ ਆ ਗੁਰੂ ਕਹਿ ਕੇ ਉਹ ਆਪਣੇ ਆਪ ਨੂੰ ਤਾਣ ਲੈਂਦੇ ਨੇ, ਬਿਲਕੁਲ
ਤਣ ਕੇ ਜਿਸਲੇ ਸਿਮਰਨ ਕਰਦੇ ਨੇ ਉਹ ਸਿਮਰਨ ਦਾ ਪ੍ਰਭਾਵ ਨਾਭੀ ਤੋਂ ਲੈ ਕੇ ਸੀਸ ਦੀ ਚੋਟੀ ਤੱਕ ਹੁੰਦਾ ਚਲਾ ਜਾਂਦਾ ਹੈ। ਮਨੁੱਖ ਨੂੰ ਚਰਨਾਟਾਂ ਛਿੜਦੀਆਂ ਨੇ, ਰਸ ਆਉਂਦਾ, ਆਨੰਦ ਆਉਂਦਾ ਹੈ ਤੇ ਫਿਰ ਸੁਭਾਅ ਬਣ ਜਾਂਦਾ, ਫਿਰ ਤੁਰਦਾ ਫਿਰਦਾ ਕਾਰੋਬਾਰ ਕਰਦਾ, ਇਹਦੇ ਸਵਾਸਾਂ ਵਿੱਚੋਂ ਵਾਹਿਗੁਰੂ ਸਿਮਰਨ ਦੀ ਖੁਸ਼ਬੂ ਆਉਂਦੀ ਚਲੀ ਜਾਂਦੀ।

ਸੁਣਦਾ ਹੈ, ਗੁਰੂ ਉਪਦੇਸ਼ ਉਸ ਨੂੰ ਸੁਣਾਉਂਦਾ, ਉਹ ਬੰਦਾ ਉਪਦੇਸ਼ ਲੈ ਕੇ ਉਪਦੇਸ਼ ਦੇਣ ਜੋਗਾ ਵੀ ਹੋ ਜਾਂਦਾ, ਆਪ ਵੀ ਜਪਦਾ ਹੈ ਹੋਰਾਂ ਨੂੰ ਵੀ ਜਪਾਉਂਦਾ। ਸਾਹਿਬ ਉਹਨਾਂ ਦੀ ਗੱਲ ਕਰਦੇ, ਸੋ ਗੁਰਸਿੱਖ ਧਨ ਧਨ ਹੈ ਜਿਨ ਗੁਰ ਉਪਦੇਸ਼ ਸੁਣਿਆ ਹਰ ਕੰਨੀ, ਗੁਰ ਸਤਿਗੁਰ ਨਾਮ ਦ੍ਰਿੜਾਇਆ ਤਿਨ ਹਉਮੈ ਦੁਬਦਾ ਪੰਨੀ, ਬਿਨ ਹਰ ਨਾਵੇ ਕੋ ਮਿੱਤਰ ਨਾਹੀ ਵਿਚਾਰ ਡਿੱਠਾ ਹਰ ਜਨੀ। ਜਿਨ੍ਹਾਂ ਗੁਰਸਿੱਖਾਂ ਕੋ ਹਰ ਸੰਤੁਸ਼ਟ ਹੈ, ਜਿਹੜੇ ਨਾਮ ਨਾਲ ਰੱਜੇ ਨੇ ਸੰਤੁਸ਼ਟ ਹੋਏ ਨੇ ਨਾਮ ਨਾਲ, ਜਿਨ੍ਹਾਂ ਦਾ ਮਨ ਭਿੱਜ ਗਿਆ ਤਿਨ ਸਤਿਗੁਰ ਕੀ ਗੱਲ ਮੰਨੀ। ਜੋ ਗੁਰਮੁਖ ਨਾਮ ਧਿਆਏ ਦੇ ਤਿਨ ਚੜ੍ਹੀ ਚਵਗਣ ਮੰਨੀ, ਉਹ ਚੜ੍ਹਦੀ ਕਲਾ ਚ ਜਾਂਦੇ, ਉਹਨਾਂ ਨੂੰ ਚਾਹ ਚੜ੍ਹਦੇ ਨੇ, ਖੇੜੇ ਚੜ੍ਹਦੇ ਨੇ, ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਂਦੀ, ਉਹ ਜ਼ਿੰਦਗੀ ਦੀਆਂ ਸਿਖਰਾਂ ਨੂੰ ਛੋਹਦੇ। ਬਲਕਿ ਮਹਾਰਾਜ ਨੇ ਪਾਵਨ ਬਾਣੀ ਜੈਸਾ ਕੀਤਾ, ਧਨ ਧਨ ਸੋ ਗੁਰਸੇ ਕਹੀਏ ਜੋ ਸਤਿਗੁਰ ਚਰਨੀ ਜਾਏ ਪਿਆ, ਧਨ ਧਨ ਸੋ ਗੁਰਸੇ ਕਹੀਏ ਜਿਨ ਹਰ ਨਾਮਾ ਮੁਖ ਰਾਮ ਕਹਿਆ, ਧਨ ਧਨ ਸੋ ਗੁਰਸੇ ਕਹੀਏ ਜਿਸ ਹਰ ਨਾਮ ਸੁਣਿਆ ਮਨ ਅਨੰਦ ਭਇਆ, ਧਨ ਧਨ ਸੋ ਗੁਰਸੇ ਕਹੀਏ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ, ਇਸ ਗੁਰਸੇ ਕੋ ਹੋ ਸਦਾ ਨਮਸਕਾਰੀ ਜੋ ਗੁਰ ਕੇ ਭਾਣੇ ਗੁਰਸਿੱਖ ਚਲੇ। ਜੋ ਗੁਰੂ ਕੀ ਰਜ਼ਾ ਚ ਚੱਲਦਾ, ਗੁਰੂ ਕੇ ਹੁਕਮ

ਇਸ ਦਰਖਤ ਦੀਆਂ ਟਾਹਣੀਆਂ ਹਨ। ਇਹ ਜੀਵ ਜੰਤ ਫੁੱਲ ਹਨ, ਪੱਤੇ ਹਨ, ਫਲ ਹਨ। ਤਰਵਰ ਏਕ ਅਨੰਤ ਡਾਰ ਸਾਖਾ ਪੋਹਪ ਪੱਤਰ ਰਸ ਭਰਿਆ। ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿੰਨ ਹਰ ਪੂਰੇ ਕਰਿਆ। ਐ ਭਾਈ ਇਹ ਸੰਸਾਰ ਅੰਮ੍ਰਿਤ ਦੀ ਬਗੀਚੀ ਹੈ, ਅੰਮ੍ਰਿਤ ਦਾ ਬਾਗ ਹੈ ਔਰ ਇਸ ਬਾਗ ਨੂੰ ਪਰਮੇਸ਼ਰ ਬਣਾਉਣ ਵਾਲਾ ਹੈ। ਇਸ ਗੱਲ ਨੂੰ ਉਹ ਸਮਝਦਾ ਹੈ ਜਿਹਦੇ ਅੰਦਰ ਰਾਮ ਦਾ ਪਰਮੇਸ਼ਰ ਦੇ ਨਾਮ ਦਾ ਪ੍ਰਕਾਸ਼ ਹੋ ਜਾਏ ਤੇ ਜਿਹਦੇ ਅੰਦਰ ਰਾਮ ਨਾਮ ਦਾ ਪ੍ਰਕਾਸ਼ ਹੋ ਜਾਏ ਉਹੀ ਗੁਰਮੁਖ ਬਣਦਾ ਹੈ ਤੇ ਉਹੀ ਫਿਰ ਇਹ ਕਹਿੰਦਾ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣ ਆਈ। ਅੱਜ ਦਾ ਇਨਸਾਨ ਸੰਸਾਰ ਨੂੰ ਪਰਮੇਸ਼ਰ ਦਾ ਰੂਪ ਨਹੀਂ ਸਮਝਦਾ। ਇਸੇ ਵਾਸਤੇ ਇਹ ਲੜਾਈ ਝਗੜੇ ਦੰਗੇ ਫਸਾਦ ਹੁੰਦੇ ਹਨ। ਇਸੇ ਵਾਸਤੇ ਇਨਸਾਨ ਇਨਸਾਨ ਦੇ ਨਾਲ ਨਫ਼ਰਤ ਕਰਦਾ। ਕਬੀਰ ਸਾਹਿਬ ਕਹਿ ਰਹੇ ਹਨ ਅਗਰ ਪੂਰਾ ਗੁਰੂ ਮਿਲ ਜਾਏ ਉਹ ਇਨ੍ਹਾਂ ਗੱਲਾਂ ਦੀ ਸੋਝੀ ਕਰਾਉਂਦਾ ਕਿ ਇਹ ਇਨਸਾਨ ਇਹ ਸੰਸਾਰ ਪਰਮੇਸ਼ਰ ਦਾ ਬਣਾਇਆ ਹੋਇਆ ਹੈ, ਉਹਦੇ ਬਣਾਏ ਹੋਏ ਜੀਵਾਂ ਨਾਲ ਪਿਆਰ ਕਰ, ਕੋਈ ਵੀ ਬੇਗਾਨਾ ਨਹੀਂ। ਪਰ ਇਹਨਾਂ ਗੱਲਾਂ ਦਾ

ਕਿਸ ਵਿਰਲੇ ਦੇ ਅੰਦਰ ਜਗਦੀ ਹੈ। ਤੇ ਕਬੀਰ ਸਾਹਿਬ ਨੇ ਕਹਿ ਦਿੱਤਾ, ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ। ਮੈਂ ਹੁਣ ਇਸ ਕਹਾਣੀ ਨੂੰ ਜਾਣ ਲਿਆ, ਇਹ ਸਾਰਾ ਸੰਸਾਰ ਪਰਮੇਸ਼ਰ ਦਾ ਬਣਾਇਆ ਹੋਇਆ ਹੈ, ਇਸੇ ਵਾਸਤੇ ਤੇ ਮੈਨੂੰ ਕੋਈ ਬੇਗਾਨਾ

ਜਗਤ ਬਣ ਗਏ, ਸੰਤ ਬਣ ਗਏ। ਜਿਨ੍ਹਾਂ ਇਸ ਕਹਾਣੀ ਨੂੰ ਸਮਝਿਆ ਨਹੀਂ, ਬੇਸ਼ੱਕ ਉਹਨਾਂ ਭਗਤੀ ਕੀਤੀ, ਸਿਮਰਨ ਕੀਤਾ, ਪਰ ਉਹ ਕਿਸੇ ਮੰਜ਼ਿਲ ਤੇ ਪਹੁੰਚ ਨਾ ਸਕੇ। ਇਸੇ ਵਾਸਤੇ ਦੇਖਦੇ ਹਾਂ ਕਿ ਕਈ ਵਾਰੀ ਬਹੁਤਾ ਸਿਮਰਨ ਕਰਨ ਵਾਲਾ, ਬਹੁਤਾ ਮੰਦਰ ਮਸੀਤ ਗੁਰਦੁਆਰੇ ਜਾਣ ਵਾਲਾ ਵੀ ਦੁਬਧਾ ਦਾ ਭਰਿਆ ਹੁੰਦਾ, ਕਿਉਂਕਿ ਗਿਆ ਤੇ ਹੈ ਮੰਦਰ ਮਸੀਤ ਗੁਰਦੁਆਰੇ, ਪਰ ਮਨ ਵਿੱਚੋਂ ਦੁਬਧਾ ਨਾ ਕੱਢ ਸਕਿਆ, ਕਿਉਂਕਿ ਪੂਰੇ ਗੁਰੂ ਦੀ ਪ੍ਰਾਪਤੀ ਨਹੀਂ ਹੋਈ। ਹਿਰਦੇ ਵਿੱਚ ਨਾਮ ਨਹੀਂ ਵਸਿਆ, ਪ੍ਰਕਾਸ਼ ਨਹੀਂ ਹੋਇਆ, ਕਿਉਂਕਿ ਜਿਹੜਾ ਪ੍ਰਕਾਸ਼ ਹੈ ਪਰਮੇਸ਼ਰ ਦਾ, ਉਹ ਤੇ ਦੁਬਧਾ ਦੂਰ ਕਰ ਦਿੰਦਾ। ਜਿਹਾਲੀ ਮਨ ਵਿੱਚ ਦੁਬਧਾ ਹੈ ਤੇ ਸਮਝੋ ਇਹ ਬੇਸ਼ੱਕ ਨਾਮ ਜਪਦਾ, ਪਰ ਅੰਦਰ ਹਾਲੀ ਇਹਦੇ ਨਾਮ ਵਸਿਆ ਨਹੀਂ। ਔਰ ਇਹ ਪ੍ਰਮਾਤਮਾ ਦੇ ਮੇਲ ਦੀ ਅਵਸਥਾ ਜਦ ਹੋ ਜਾਏ ਤੇ ਫਿਰ ਇਨਸਾਨ ਦੀ ਹਾਲਤ ਕੀ ਹੁੰਦੀ ਹੈ? ਭਗਤ ਨਾਮਦੇਵ ਜੀ ਸਾਨੂੰ ਆਪਣੇ ਸ਼ਬਦ ਦੁਆਰਾ

ਇੱਕ ਢੋਲ ਵੱਜਦਾ ਜਦੋਂ ਮੜਿਆ ਹੁੰਦਾ, ਜਦੋਂ ਬੱਦਲ ਗਰਜਦੇ ਨੇ ਸਾਵਣ ਦੇ ਮਹੀਨੇ ਬਰਸਾਤ ਪੈਂਦੀ। ਪਰ ਜਦ ਪਰਮੇਸ਼ਰ ਦਾ ਮੇਲ ਹੋਵੇ, ਗੁਰੂ ਮੇਲ ਕਰਾਵੇ, ਤੇ ਫਿਰ ਅਨਮੜਿਆ ਮੰਦਲ ਵੱਜੇ, ਬਿਨਾਂ ਮੜਿਆ ਹੋਇਆ ਢੋਲ ਵੱਜਣ ਲੱਗ ਪੈਂਦਾ। ਬਿਨ ਸਾਵਣ ਘਨ ਹਰ ਗਾਜੈ, ਬਿਨਾਂ ਸਾਵਣ ਦੇ ਬੱਦਲ ਗੱਜਣ ਲੱਗ ਪੈਂਦਾ। ਬਾਦਲ ਬਿਨ ਵਰਖਾ ਹੋਈ, ਬਿਨਾਂ ਬੱਦਲ ਦੇ ਬਰਸਾਤ ਹੋਣ ਲੱਗ ਪੈਂਦੀ ਹੈ। ਬਾਦਲ ਬਿਨ ਵਰਖਾ ਹੋਈ ਜੋ ਤਤ ਵਿਚਾਰੇ ਕੋਈ। ਇਹ ਗੱਲ ਹੱਸਣ ਵਾਲੀ ਨਹੀਂ, ਵਿਚਾਰ ਦੀ ਹੈ। ਜਦ ਪਰਮੇਸ਼ਰ ਦਾ ਨਾਮ ਅੰਦਰ ਵਸ ਜਾਵੇਗਾ, ਪਰਮੇਸ਼ਰ ਦੇ ਨਾਮ ਦਾ ਢੋਲ ਵੱਜੇਗਾ, ਤੇ ਫਿਰ ਜਿਹੜੇ ਵਿਕਾਰ ਨੇ ਇਹ ਅੰਦਰੋਂ ਭੱਜ ਜਾਣਗੇ। ਢੋਲ ਵੱਜੇ ਤਾਂ ਛੋਟੇ ਮੋਟੇ ਖੜਾਕ ਸੁਣਾਈ ਨਹੀਂ ਦਿੰਦੇ। ਪਰਮੇਸ਼ਰ ਦੇ ਨਾਮ ਦਾ ਢੋਲ ਅੰਦਰ ਵੱਜੇਗਾ ਤੇ ਵਿਕਾਰ, ਦੁਬਦਾ, ਈਰਖਾ ਇਹ ਭੱਜ ਜਾਏਗੀ। ਬਿਨ ਸਾਵਣ ਘਨ ਹਰ ਗਾਜੇ, ਪਰਮੇਸ਼ਰ ਦਾ ਨਾਮ ਵਸੇਗਾ ਤੇ ਅੰਦਰ ਬਰਸਾਤ ਹੋਵੇਗੀ। ਕਿਹੜੀ? ਨਾਮ ਦੀ ਬਰਸਾਤ। ਬਾਦਲ ਬਿਨ ਵਰਖਾ ਹੋਈ, ਨਾਮ ਦੀ ਬਰਸਾਤ ਵਾਸਤੇ ਬਦਲਾਂ ਦੀ ਲੋੜ ਨਹੀਂ ਪੈਂਦੀ। ਜੋ ਤਤ ਵਿਚਾਰੇ ਕੋਈ, ਭਗਤ ਨਾਮਦੇਵ ਜੀ ਕਹਿ ਰਹੇ ਨੇ, ਅਗਰ ਇਸ ਦੀ ਵਿਚਾਰ ਕਰੋਗੇ ਤੇ ਫਿਰ ਤੁਹਾਡਾ ਜੀਵਨ ਉੱਚਾ ਹੋ ਜਾਏਗਾ। ਅੰਦਰ ਨਾਮ ਵਸੇਗਾ, ਦੁਬਦਾ ਈਰਖਾ ਭੱਜ ਜਾਏਗੀ, ਔਰ ਹਰ ਵੇਲੇ ਨਾਮ ਦੀ ਬਰਸਾਤ ਹੋਵੇਗੀ। ਭਾਵ ਹਰ ਵੇਲੇ ਤੁਸੀਂ ਪਰਮੇਸ਼ਰ ਦਾ

ਜਿਸ ਤਰ੍ਹਾਂ ਪਾਰਸ ਨਾਲ ਲੱਗ ਕੇ ਲੋਹਾ ਕੰਚਨ ਸੋਨਾ ਹੋ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਦਾ ਮਿਲਾਪ ਹੋਇਆ ਤਾਂ ਮੇਰਾ ਵੀ ਜੀਵਨ ਪਲਟ ਗਿਆ। ਮੁਖ ਕਹਿੰਦੇ ਨੇ ਮੋਹ ਨੂੰ, ਮੁਖ ਮਨਸਾਰ ਰਤਨ ਪਰੋਇਆ। ਪਰਮੇਸ਼ਰ ਦਾ ਨਾਮ ਮਿਲਿਆ, ਗੁਰੂ ਨੇ ਨਾਮ ਦਿੱਤਾ ਤੇ ਮੈਂ ਵੀ ਕੰਚਨ ਵਰਗਾ ਹੋ ਗਿਆ, ਭਾਵ ਵਿਕਾਰ ਭੱਜ ਗਏ ਤੇ ਮੈਂ ਵੀ ਹੁਣ ਪਰਮੇਸ਼ਰ ਦਾ ਨਾਮ ਜਪ ਕੇ ਉਹਦੇ ਨਾਮ ਵਰਗਾ

ਤੇ ਨਾਮਦੇਵ ਨੇ ਵੀ ਇਸ ਗੱਲ ਨੂੰ ਪਹਿਚਾਣ ਲਿਆ ਕਿ ਜਿਨ੍ਹਾਂ ਨੇ ਆਪਣੇ ਗੁਰੂ ਦੇ ਨਾਲ ਪ੍ਰੀਤ ਲਾਈ, ਗੁਰੂ ਨੇ ਨਾਮ ਦੇ ਕੇ ਪਰਮੇਸ਼ਰ ਨਾਲ ਮਿਲਾ ਦਿੱਤਾ ਤੇ ਉਹ ਫਿਰ ਪਰਮੇਸ਼ਰ ਦਾ ਰੂਪ ਹੋ ਗਿਆ। ਉਸ ਨੇ ਇਸ ਕਹਾਣੀ ਨੂੰ ਜਾਣ ਲਿਆ ਕਿ ਸੰਸਾਰ ਪਰਮੇਸ਼ਰ ਦਾ ਰੂਪ ਹੈ, ਤੇ ਜਿਨ੍ਹਾਂ ਨੇ ਇਸ ਗੱਲ ਨੂੰ ਜਾਣਿਆ ਉਹ ਫਿਰ ਪਰਮੇਸ਼ਰ

ਪਾਗਾਂ ਵਾਲਿਆਂ ਨੂੰ ਮਿਲਦਾ। ਗੁਰੂ ਪੂਰਾ ਹੋਵੇ ਤਾਂ ਭਗਤ ਨਾਮਦੇਵ ਜੀ ਕਹਿੰਦੇ ਨੇ ਫਿਰ ਕੀ ਹੋਵੇਗਾ। ਭਗਤ ਨਾਮਦੇਵ ਜੀ ਕਹਿੰਦੇ ਨੇ ਮੈਨੂੰ ਪੂਰਾ ਗੁਰੂ ਮਿਲਿਆ, ਉਸ ਨੇ ਮੇਰਾ ਜਨਮ ਸਫਲ ਕਰ ਦਿੱਤਾ। ਸਫਲ ਜਨਮ ਮੋਕੋ ਗੁਰ ਕੀ ਨਾ, ਦੁੱਖ ਵਿਸਾਰ ਸੁਖ ਅੰਤਰ ਲੀਨਾ। ਸਫਲ ਜਨਮ ਮੋਕੋ ਗੁਰ ਕੀ ਨਾ, ਗੁਰੂ ਨੇ ਮੇਰਾ ਜਨਮ ਸਫਲ ਕਰ ਦਿੱਤਾ। ਦੁੱਖ ਵਿਸਾਰ ਸੁਖ ਅੰਤਰ ਲੀਨਾ, ਗੁਰੂ ਮਿਲਿਆ ਦੁੱਖ ਦੂਰ ਭੱਜ ਗਏ ਤੇ ਮੇਰੇ ਅੰਦਰ ਸੁਖਾਂ ਦਾ ਨਿਵਾਸ ਹੋ ਗਿਆ, ਕਿਉਂਕਿ ਸੁਖ ਦੇਣ ਵਾਲਾ ਨਾਮ ਮੇਰੇ ਅੰਦਰ ਵਸ ਗਿਆ।

ਕਹਿੰਦੇ ਨੇ ਸੁਰਮਾ। ਗੁਰੂ ਨੇ ਗਿਆਨ ਦਾ ਐਸਾ ਸੁਰਮਾ ਦਿੱਤਾ ਕਿ ਮੈਨੂੰ ਇਸ ਗੱਲ ਦੀ ਸੋਝੀ ਹੋ ਗਈ, ਰਾਮ ਨਾਮ ਤੋਂ ਬਗੈਰ ਜੀਵਨ

ਕਿਉਂਕਿ ਬਾਣੀ ਗੁਰੂ ਦਿੰਦਾ ਹੈ। ਇਸੇ ਕਰਕੇ ਸਤਿਗੁਰਾਂ ਨੇ ਇਨਸਾਨ ਨੂੰ ਕਿਹਾ ਕਿਸੇ ਦੇਹਧਾਰੀ ਦੇ ਪਿੱਛੇ ਨਾ ਲੱਗੋ, ਬਾਣੀ ਨਾਲ ਜੁੜੋ, ਕਿਉਂਕਿ ਬਾਣੀ ਪਰਮੇਸ਼ਰ ਦੀ ਹੈ। ਜੋ ਪਰਮੇਸ਼ਰ ਕਹਿੰਦਾ ਗੁਰੂ ਉਹੋ ਹੀ ਉਪਦੇਸ਼ ਕਰਦਾ ਤੇ ਗੁਰੂ ਕਹਿੰਦਾ ਤੁਸੀਂ ਮੈਨੂੰ ਪਰਮੇਸ਼ਰ ਨਾ ਕਹੋ, ਮੈਂ ਵੀ ਪਰਮੇਸ਼ਰ ਦਾ ਭੇਜਿਆ ਆਇਆ, ਮੈਂ ਤੇ ਪਰਮੇਸ਼ਰ ਦਾ ਸੁਨੇਹਾ ਤੁਹਾਨੂੰ ਦੇਣਾ।

ਕਿਤਨਾ ਚਾਨਣਾ ਕਿਤਨੀ ਰੋਸ਼ਨੀ ਹੁੰਦੀ ਹੈ ਇੱਕ ਸੂਰਜ ਦੇ ਚੜਨ ਤੇ। ਅਗਰ ਹਜ਼ਾਰ ਸੂਰਜ ਵੀ ਚੜ ਪਵੇ, 100 ਚੰਦਰਮਾ ਵੀ ਰੋਸ਼ਨੀ ਦੇਵੇ, ਤਾਂ ਵੀ ਮਨ ਦੇ ਵਿੱਚ ਹਨੇਰਾ ਰਹਿੰਦਾ ਅਗਰ ਮਨ ਵਿੱਚ ਗਿਆਨ ਨਹੀਂ। ਕਈ ਵਾਰੀ ਆਪਾਂ ਦੇਖਦੇ ਹਾਂ ਏਅਰ ਕੰਡੀਸ਼ਨ ਕਮਰੇ ਹੁੰਦੇ ਨੇ, ਪਰ ਅੰਦਰ ਬੈਠਾ ਇਨਸਾਨ ਸੜ ਰਿਹਾ ਹੁੰਦਾ ਗੁੱਸੇ ਦੇ ਨਾਲ, ਉਹਦੇ ਮਨ ਨੂੰ ਚੈਨ ਨਹੀਂ ਹੁੰਦਾ। ਰੋਸ਼ਨੀ ਵਿੱਚ ਇਨਸਾਨ ਬੈਠਾ ਵੀ ਅੰਧੇਰੇ ਵਿੱਚ ਹੁੰਦਾ। ਅੰਧੇਰਾ ਕਿਹੜਾ? ਅਗਿਆਨ ਦਾ। ਅਗਿਆਨ ਕੀ ਹੈ? ਅਗਿਆਨ ਇਹ ਹੈ ਕਿ ਦੂਸਰੇ ਦਾ ਹੱਕ ਮੈਂ ਖਾਵਾਂ, ਆਪਣੇ ਸੁੱਖ ਵਾਸਤੇ ਦੂਸਰੇ ਦਾ ਹੱਕ ਖਾਣਾ, ਦੂਸਰੇ ਨੂੰ ਦੁੱਖ ਦੇਣਾ, ਇਹ ਹੈ ਅਗਿਆਨ। ਤੇ ਗਿਆਨ ਕੀ ਹੈ? ਗਿਆਨ ਇਹ ਹੈ ਕਿ ਭਾਈ ਸਾਰਿਆਂ ਵਿੱਚ ਪਰਮੇਸ਼ਰ ਹੈ, ਸਾਰਿਆਂ ਵਿੱਚ ਖੁਦਾ ਹੈ, ਵਾਹਿਗੁਰੂ ਹੈ। ਜੇ ਸਾਰਿਆਂ ਵਿੱਚ ਉਹ ਹੈ, ਫਿਰ ਤੇ ਮੈਂ ਸਾਰੇ ਨਾਲ ਪਿਆਰ ਕਰਾਂਗਾ। ਇਹਨਾਂ ਗੱਲਾਂ ਦੀ ਸੋਝੀ

ਉਹ ਕਈ ਵਾਰੀ ਭਗਤੀ ਕਰਕੇ ਵੀ ਮੰਜ਼ਿਲ ਤੱਕ ਨਹੀਂ ਪਹੁੰਚਦੇ। ਗੁਰੂ ਦੀ ਲੋੜ ਇਸੇ ਵਾਸਤੇ ਹੈ ਕਿ ਸੱਚਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਪਰ ਗੁਰੂ ਦੀ ਪ੍ਰਾਪਤੀ ਨਿਮਰਤਾ, ਪਿਆਰ ਔਰ ਸੇਵਾ ਨਾਲ ਹੁੰਦੀ ਹੈ। ਹੋਤਾ ਤੇ ਬ੍ਰਹਮਾ ਦੋ ਭਰਾ ਸਨ, ਦੋਨੋਂ ਭਗਤ ਨੇ, ਭਗਤੀ ਦੋਨੋਂ ਭਰਾ ਕਰਦੇ ਨੇ। ਕਿਸੇ ਧਨੀ ਪੁਰਸ਼ ਨੇ ਦੋਨਾਂ ਭਰਾਵਾਂ ਨੂੰ ਭਗਤ ਜਾਣ ਕਰਕੇ ਆਪਣੇ ਘਰ ਬੁਲਾਇਆ।

ਆਪਣੇ ਸਾਥੀਆਂ ਨੂੰ ਕੁਝ ਕਹਿੰਦਾ, ਪਰ ਇਹਦੇ ਨਾਲ ਦੇ ਸਾਥੀ ਪਾਣੀ ਵਿੱਚ ਨਜ਼ਰ ਕੁਝ ਨਹੀਂ ਆਉਂਦਾ, ਕੀ ਮਦਦ ਕਰਨ। ਲਿਖਿਆ ਇਤਿਹਾਸ ਵਿੱਚ ਬਹੁਤ ਸਮਾਂ ਇਹਨਾਂ ਦੀ ਖਿੱਚੋਤਾਨ ਹੁੰਦੀ ਰਹੀ। ਅਗਰ ਹਾਥੀ ਦਾ ਜ਼ੋਰ ਚੱਲੇ ਉਹ ਤੰਦੂ ਨੂੰ ਖਿੱਚ ਕੇ ਕਿਨਾਰੇ ਤੱਕ ਲੈ ਆਵੇ, ਤੰਦੂਏ ਦਾ ਜ਼ੋਰ ਚੱਲਦਾ ਉਹ ਹਾਥੀ ਨੂੰ ਖਿੱਚ ਕੇ ਡੂੰਘੇ ਪਾਣੀ ਵਿੱਚ ਲੈ ਜਾਂਦਾ। ਹਾਥੀ ਦੇ ਨਾਲ ਦੇ ਇਹਦੇ ਜਿਹੜੇ ਸਾਥੀ ਸਨ ਉਹ ਟਾਹਣੀਆਂ ਤੋੜ ਤੋੜ ਕੇ ਪਾਣੀ ਵਿੱਚ ਸੁੱਟਦੇ। ਕੁਝ ਇਸ ਹਾਥੀ ਦੇ ਕਾਬੂ ਆਉਂਦੀਆਂ ਨੇ, ਕੁਝ ਟਾਹਣੀਆਂ ਪਾਣੀ ਵਿੱਚ ਰੁੜ ਜਾਂਦੀਆਂ ਨੇ। ਤੇ ਸਾਹਿਬ ਜੀ ਬਾਣੀ ਵਿੱਚ ਫਰਮਾਉਂਦੇ ਹਨ, ਜਾਨਵਰ ਦੀ ਗੱਲ ਨਹੀਂ ਇਨਸਾਨ ਦਾ ਵੀ ਇਹੋ ਹਾਲ ਹੈ। ਸੁਖ ਮੈਂ ਬਹੁਤ ਸੰਗੀ ਭਾਏ, ਦੁੱਖ ਮੈਂ ਸੰਗ ਨਾ ਕੋਏ। ਸੁਖ ਹੋਵੇ ਤੇ ਹਰ ਕੋਈ ਮਿੱਤਰ ਬਣਨ ਦੀ ਕੋਸ਼ਿਸ਼ ਕਰਦਾ, ਦੁੱਖ ਲੱਗੇ ਤੇ ਸੱਕੇ ਵੀ ਸਾਥ ਛੱਡ ਜਾਂਦੇ। ਹਾਥੀ ਦੇ ਨਾਲ ਵੀ ਇਹੋ ਹੀ ਵਾਪਰਿਆ, ਹੌਲੀ ਹੌਲੀ ਇਹਦੇ ਸਾਥੀ ਸਾਥ ਛੱਡ ਕੇ ਚਲੇ ਗਏ, ਹਾਥੀ ਇਕੱਲਾ ਰਹਿ ਗਿਆ। ਹੁਣ ਖੁਰਾਕ ਧਰਤੀ ਤੇ ਹੈ ਹਾਥੀ ਦੀ, ਪਰ ਹਾਥੀ ਹੈ ਪਾਣੀ ਵਿੱਚ, ਖੁਰਾਕ ਨਹੀਂ ਮਿਲਦੀ, ਕਮਜ਼ੋਰ ਹੁੰਦਾ ਗਿਆ। ਤੰਦੂਆ ਪਾਣੀ ਵਿੱਚ ਹੈ, ਉਹਦੀ ਖੁਰਾਕ ਪਾਣੀ ਵਿੱਚ, ਉਹ ਆਪਣੀ ਪੂਰੀ ਤਾਕਤ ਵਿੱਚ ਹੈ। ਅਖੀਰ ਤੰਦੂਏ ਦਾ ਜ਼ੋਰ ਚੱਲਿਆ ਹਾਥੀ ਨੂੰ ਖਿੱਚ ਕੇ ਪਾਣੀ ਦੇ ਇਤਨੀ ਡੂੰਘਾਈ ਤੱਕ ਲੈ ਗਿਆ ਕਿ ਹਾਥੀ ਸਾਰਾ ਡੁੱਬ ਗਿਆ, ਪਰ ਇਹਦੀ ਸੁੰਡ ਬਾਕੀ ਰਹਿ ਗਈ। ਕੁਦਰਤੀ ਕੋਈ ਕਵਲ ਦਾ ਫੁੱਲ ਪਾਣੀ ਤੇ ਰੁੜਿਆ ਆ ਰਿਹਾ ਸੀ। ਹਾਥੀ ਨੇ ਸੁੰਡ ਦੇ ਨਾਲ ਉਹ ਫੁੱਲ ਫੜ ਕੇ ਆਕਾਸ਼ ਵੱਲ ਕੀਤਾ। ਮਾਨੋ ਅਰਦਾਸ ਪਿਆ ਕਰਦਾ ਹੈ, ਐ ਪਰਮੇਸ਼ਰ, ਮਾਇਆ ਦੇ ਲਾਲਚ ਵਿੱਚ ਅਸਾਂ ਦੋਨਾਂ ਭਰਾਵਾਂ ਨੇ ਕਿਤਨਾ ਦੁੱਖ ਪਾਇਆ, ਮਾਇਆ ਨੂੰ ਮੁੱਖ ਰੱਖ ਲਿਆ, ਤੇਰੇ ਨਾਮ ਨੂੰ ਪਿੱਛੇ ਛੱਡ ਦਿੱਤਾ, ਪਰ ਇਸ ਵੇਲੇ ਤੇਰੇ ਤੋਂ ਸਿਵਾ ਮੈਨੂੰ ਕੋਈ ਨਹੀਂ ਬਚਾ ਸਕਦਾ, ਐ ਪਰਮੇਸ਼ਰ ਮੇਰੀ ਰੱਖਿਆ ਕਰ। ਹਾਥੀ ਨੇ ਪੁਕਾਰ ਕੀਤੀ ਤਾਂ ਉਸੇ ਵੇਲੇ ਵਿਸ਼ਨੂੰ ਭਗਵਾਨ ਨੰਗੇ ਪੈਰ ਗੰਡਕਾ ਨਦੀ ਦੇ ਕਿਨਾਰੇ ਪਹੁੰਚੇ, ਆਪਣਾ ਸੁਦਰਸ਼ਨ ਚੱਕਰ ਪਾਣੀ ਵਿੱਚ ਛੱਡ ਕੇ ਤੰਦੂਏ ਦੀਆਂ ਤਾਰਾਂ ਕੱਟੀਆਂ ਔਰ ਹਾਥੀ ਦੀ ਬੰਦ ਖਲਾਸ ਕੀਤੀ। ਗੁਰਬਾਣੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਆਪ ਬਿਆਨ ਕਰਦੇ ਹਨ, ਰਾਮ ਗੁਰ ਸਰਨ ਪ੍ਰਭੂ ਰਖਵਾਰੇ, ਜਿਉਂ ਕੁੰਚਰ ਤੰਦੂਏ ਪੱਕਰ ਚਲਾਇਓ। ਜਿਸ ਤਰ੍ਹਾਂ ਕੁੰਚਰ ਹਾਥੀ ਨੂੰ ਕਿਹਾ, ਹਾਥੀ ਨੂੰ ਤੰਦੂਏ ਨੇ ਪਾਣੀ ਵਿੱਚ ਡੋਬਣ ਦੀ ਕੋਸ਼ਿਸ਼ ਕੀਤੀ, ਜਿਉਂ ਕੁੰਚਰ ਤੰਦੂਏ ਪੱਕਰ ਚਲਾਇਓ, ਘਰ ਉੱਪਰ ਕੱਢ ਨਿਸਤਾਰੇ। ਹਾਥੀ ਨੇ ਸਿਮਰਨ ਕੀਤਾ ਤੇ ਪਰਮੇਸ਼ਰ ਕਿਸ ਤਰ੍ਹਾਂ ਆਪਣੇ ਪਿਆਰਿਆਂ ਦੀਆਂ ਅਰਦਾਸਾਂ ਸੁਣਦਾ ਹੈ। ਪਰਮੇਸ਼ਰ ਭਗਤਾਂ ਦੀ ਰੱਖਿਆ ਵਾਸਤੇ ਆਪਣੇ ਦੂਤਾਂ ਨੂੰ ਆਪਣੇ ਪਿਆਰਿਆਂ ਨੂੰ ਭੇਜਦਾ। ਵਿਸ਼ਨੂੰ ਭਗਵਾਨ ਨੇ ਆਪ ਨਦੀ ਕਿਨਾਰੇ ਪਹੁੰਚ ਕੇ ਤੰਦੂਏ ਦੀਆਂ ਤਾਰਾਂ ਕੱਟੀਆਂ ਔਰ ਹਾਥੀ ਦੀ ਬੰਦ ਖਲਾਸ ਕੀਤੀ। ਇਹ ਹਾਥੀ ਪਾਣੀ ਵਿੱਚ ਬਾਹਰ ਨਿਕਲਿਆ, ਨਦੀ ਦੇ ਕਿਨਾਰੇ ਆਇਆ ਤੇ ਕੀ ਦੇਖਦਾ, ਸਾਹਮਣੇ ਵਿਸ਼ਨੂੰ ਭਗਵਾਨ ਖੜੇ ਹਨ। ਬੇਸ਼ੱਕ ਜੋਨ ਹਾਥੀ ਦੀ ਹੈ ਪਰ ਸੋਝੀ ਹੈ, ਹਾਥੀ ਨੂੰ ਸਾਰੀ ਸੋਝੀ ਹੈ, ਫਿਰ ਭਗਵਾਨ ਸਾਹਮਣੇ ਖੜਾ ਹੈ ਤੇ ਜੀਵਨ ਦੀ ਸੋਝੀ ਕਿਉਂ ਨਾ ਹੋਵੇ। ਅਗਲੀਆਂ ਦੋਨੋਂ ਲੱਤਾਂ ਨਿਵਾ ਕੇ ਹਾਥੀ ਨੇ ਨਮਸਕਾਰ ਕੀਤੀ ਔਰ ਮਾਨੋ ਪੁਕਾਰ ਪਿਆ ਕਰਦਾ, ਭਗਵਾਨ ਕਿਰਪਾ ਕਰ, ਇਸ ਜੂਨ ਦੇ ਵਿੱਚੋਂ ਸਾਡਾ ਛੁਟਕਾਰਾ ਕਰ, ਬੜਾ ਦੁੱਖ ਭੋਗਿਆ ਹੈ।

ਉਹਦੀ ਪੁਕਾਰ ਜੇ ਸੁਣੀ ਜਾ ਸਕਦੀ ਹੈ, ਤੈਨੂੰ ਤੇ ਪਰਮੇਸ਼ਰ ਨੇ ਸੋਝੀ ਦਿੱਤੀ ਹੈ, ਰਸਨਾ ਦਿੱਤੀ ਹੈ, ਸਮਝਣ ਦੀ ਸੋਚਣ ਦੀ ਸ਼ਕਤੀ ਦਿੱਤੀ ਹੈ, ਫਿਰ ਤੂੰ ਕਿਉਂ ਨੀ ਉਹਦਾ ਸਿਮਰਨ ਕਰਦਾ? ਕਰ ਸਿਮਰਨ, ਪਰਮੇਸ਼ਰ ਤੈਨੂੰ ਵੀ ਮਿਲੇਗਾ।

ਨਾਲ ਲੈ ਕੇ ਕੋਠੇ ਤੇ ਚੜ੍ਹੀ ਹੈ। ਔਰ ਇਸ ਮਕਾਨ ਦੀ ਛੱਤ ਉੱਤੇ ਗੋਹਾ ਪੱਥਣਾ ਸ਼ੁਰੂ ਕੀਤਾ ਇਸ ਨੇ। ਮਨ ਵਿੱਚ ਖੁਸ਼ ਹੈ ਮੇਰਾ ਬੱਚਾ, ਹੁਣ ਖੇਡਣ ਜੋਗਾ ਹੋ ਗਿਆ। ਇਹਨੇ ਇਹਦੇ ਹੱਥ ਵਿੱਚ ਇੱਕ ਛੋਟੀ ਜਿਹੀ ਗੇਂਦ ਦੇ ਦਿੱਤੀ। ਬੱਚਾ ਇਸ ਗੇਂਦ ਨਾਲ ਖੇਡਦਾ ਪਿਆ ਹੈ। ਮਾਂ ਇਸ ਦੇ ਹੱਥੋਂ ਗੇਂਦ ਲੈਂਦੀ ਹੈ, ਦੂਰ ਵਗਾ ਕੇ ਮਾਰਦੀ ਹੈ। ਬੱਚਾ ਭੱਜ ਕੇ ਜਾਂਦਾ, ਗੇਂਦ ਚੁੱਕ ਕੇ ਲਿਆਉਂਦਾ, ਫਿਰ ਮਾਂ ਨੂੰ ਆ ਕੇ ਪਰੇਸ਼ਾਨ ਕਰਦਾ। ਮਾਂ ਫਿਰ ਉਸ ਗੇਂਦ ਨੂੰ ਲੈ ਕੇ ਦੂਰ ਵਗਾਉਂਦੀ ਹੈ, ਬੱਚਾ ਫਿਰ ਭੱਜ ਕੇ ਜਾਂਦਾ। ਇਸ ਪ੍ਰਕਾਰ ਨਾਲੇ ਇਹ ਮਾਂ ਆਪਣਾ ਕੰਮ ਪਈ ਕਰਦੀ ਹੈ, ਨਾਲੇ ਆਪਣੇ ਬੱਚੇ ਨੂੰ ਖੇਡਦਾ ਵੇਖ ਕੇ ਬੜੀ ਖੁਸ਼ ਹੋ ਰਹੀ ਹੈ, ਬਹੁਤ ਪ੍ਰਸੰਨ ਹੋ ਰਹੀ ਹੈ। ਮਨ ਵਿੱਚ ਉਮੰਗ ਹੈ, ਮਨ ਵਿੱਚ ਖੁਸ਼ੀ ਹੈ, ਮੇਰਾ ਬੱਚਾ ਹੁਣ ਖੇਡਣ ਜੋਗਾ ਹੋ ਗਿਆ। ਇਸੇ ਪ੍ਰਕਾਰ ਕੁਝ ਸਮਾਂ ਬੀਤਿਆ। ਇਸ ਵਾਰੀ ਬੱਚੇ ਨੇ ਗੇਂਦ ਲਿਆ ਕੇ ਫਿਰ ਮਾਂ ਨੂੰ ਦਿੱਤੀ। ਮਾਂ ਨੇ ਬੇਧਿਆਨੇ ਹੋ ਕੇ ਉਸੇ ਤਰ੍ਹਾਂ ਫਿਰ ਗੇਂਦ ਵਗਾ ਕੇ ਮਾਰੀ, ਦੂਰ ਸੁੱਟੀ। ਇਸ ਵਾਰੀ ਇਹ ਗੇਂਦ ਜਿਹੜੀ ਸੀ ਬਨੇਰੀ ਨਾਲ ਟਕਰਾ ਕੇ ਥੱਲੇ ਜਾ ਪਈ। ਮਾਂ ਆਪਣੇ ਕੰਮ ਵਿੱਚ ਮਸ਼ਗੂਲ ਹੈ, ਇੱਧਰ ਇਹ ਬੱਚਾ ਪਹਿਲੇ ਵਾਂਗ ਹੀ ਭੱਜਾ ਉਸ ਗੇਂਦ ਦੇ ਪਿੱਛੇ। ਹੁਣ ਬੱਚੇ ਨੂੰ ਕੀ ਪਤਾ ਹੈ ਕਿ ਇਹ ਬਨੇਰੀ ਤੋਂ ਅੱਗੇ ਕੋਠਾ ਖਤਮ ਹੈ। ਛੋਟਾ ਜਿਹਾ ਬਾਲਕ, ਮਾਸੂਮ ਬੱਚਾ ਗੇਂਦ ਦੇ ਪਿੱਛੇ ਭੱਜਿਆ, ਗੇਂਦ ਤੇ ਟਕਰਾ ਕੇ ਬਨੇਰੀ ਨਾਲ ਉਹ ਥੱਲੇ ਡਿੱਗ ਪਈ। ਤੇ ਬੱਚੇ ਨੇ ਜੋ ਹੀ ਗੇਂਦ ਦੇ ਪਿੱਛੇ ਭੱਜਣਾ ਸ਼ੁਰੂ ਕੀਤਾ, ਉਹਦਾ ਵੀ ਧਿਆਨ ਚੁੱਕ ਗਿਆ ਤੇ ਬਨੇਰੀ ਨਾਲ ਟਕਰਾ ਕੇ ਉਹ ਵੀ ਧੜਾਮ ਕਰਕੇ ਥੱਲੇ ਜਾ ਪਿਆ। ਮਾਸੂਮ ਬੱਚਾ, ਛੋਟਾ ਜਿਹਾ ਬਾਲਕ, ਫੁੱਲ ਜਿਹਾ ਉਹ ਬੱਚਾ ਟਕਰਾਇਆ ਬਨੇਰੀ ਦੇ ਨਾਲ, ਥੱਲੇ ਜਾ ਡਿੱਗਾ ਔਰ ਡਿੱਗਦੇ ਹੀ ਉਹਦੇ ਪ੍ਰਾਣ ਖਤਮ ਹੋ ਗਏ। ਮਾਂ ਨੇ ਵੇਖਿਆ, ਇੱਕਦਮ ਕੁਰਲਾਹਟ ਮਚ ਗਈ, ਰੁਦਨ ਸ਼ੁਰੂ ਹੋ ਗਿਆ। ਜਿੱਥੇ ਥੋੜ੍ਹੀ ਦੇਰ ਪਹਿਲਾਂ ਖੁਸ਼ੀ ਸੀ, ਜਿੱਥੇ ਥੋੜ੍ਹੀ ਦੇਰ ਪਹਿਲਾਂ ਖੇਡ ਵਿੱਚ ਮਸਤ ਸੀ ਇਹ ਮਾਂ, ਬੱਚੇ ਨੂੰ ਵੇਖ ਕੇ ਖੁਸ਼ ਹੋ ਰਹੀ ਸੀ, ਉੱਥੇ ਹੁਣ ਰੁਦਨ ਹੁੰਦਾ ਪਿਆ, ਵਿਰਲਾ ਕੀਰਨੇ ਪਈ।

ਜੋ ਥੋੜੀ ਦੇਰ ਪਹਿਲਾਂ ਖੇਡਦਾ ਪਿਆ ਸੀ ਤੇ ਹੁਣ ਬਿਲਕੁਲ ਇਹਦੇ ਪ੍ਰਾਣ ਖਤਮ ਨੇ। ਸਾਰੇ ਹੀ ਹੈਰਾਨ ਹਨ। ਭਗਤ ਕਬੀਰ ਜੀ ਇਸ ਘਟਨਾ ਨੂੰ ਵੇਖ ਕੇ ਕਹਿੰਦੇ ਨੇ, ਇਹ ਭੋਲੀ ਮਾਂ ਇਹ ਤਾਂ ਸੋਚਦੀ ਹੈ ਕਿ ਮੇਰਾ ਬੱਚਾ ਹੁਣ ਦਿਨ ਪਰ ਦਿਨ ਵੱਡਾ ਹੁੰਦਾ ਜਾ ਰਿਹਾ ਹੈ, ਅਸਲੀਅਤ ਤੋਂ ਇਹ ਜਾਣੂ ਨਹੀਂ। ਅਸਲੀਅਤ ਕੀ ਹੈ? ਆਪ ਕਹਿੰਦੇ ਨੇ, ਇਤਨਾ ਕ ਨਾ ਜਾਣੇ ਜੇ ਦਿਨ ਦਿਨ ਅਹੁਦ ਘਟਤ ਹੈ। ਇਸਨੂੰ ਇਹ ਪਤਾ ਨਹੀਂ ਕਿ ਮੇਰਾ ਬੱਚਾ ਵੱਡਾ ਨਹੀਂ ਬਲਕਿ ਅਸਲੀਅਤ ਇਹ ਛੋਟਾ ਹੋ ਰਿਹਾ। ਉਹ ਕਿਵੇਂ? ਭਲਾ ਜੇ ਇਸ ਬੱਚੇ ਦੀ ਉਮਰ ਲਿਖੀ ਹੈ 5 ਸਾਲ, ਅੱਜ ਇਹ 4 ਸਾਲ ਦਾ ਹੋ ਗਿਆ, ਬਾਕੀ ਤਾਂ 1 ਸਾਲ ਰਹਿ ਗਿਆ, 1 ਸਾਲ ਬਾਕੀ ਰਹਿ ਗਿਆ, 4 ਬੀਤ ਗਏ। ਭਗਤ ਜੀ ਕਹਿੰਦੇ ਨੇ, ਬਸ ਇਸੇ ਭੁਲੇਖੇ ਵਿੱਚ ਅਸੀਂ ਪਏ ਹੋਏ ਹਾਂ, ਸਾਰਾ ਸੰਸਾਰ ਪਿਆ ਹੋਇਆ ਹੈ। ਸੱਚ ਨੂੰ ਛੱਡ ਕੇ, ਪਰਮੇਸ਼ਵਰ ਨੂੰ ਛੱਡ ਕੇ, ਅਸੀਂ ਝੂਠੀ ਦੁਨੀਆਂ ਦੇ ਮਗਰ ਲੱਗ ਕੇ ਇਹਨੂੰ ਸੱਚਾ ਕਰਕੇ ਮਨ ਬੈਠੇ ਹਾਂ। ਹਜ਼ੂਰ ਭਗਤ ਕਬੀਰ

ਅਸਲੀਅਤ ਤਾਂ ਇਹ ਹੈ ਜਿਵੇਂ ਇੱਕ ਰੱਸੀ ਨੂੰ ਬਣਾਉਣ ਲੱਗਿਆਂ ਕਿਤਨਾ ਟਾਈਮ ਲੱਗਦਾ ਪਰ ਉਹਨੂੰ ਕੱਟਣ ਲੱਗਿਆਂ ਛਿਣ ਮਾਤਰ ਲੱਗਦਾ। ਇੱਕ ਦੀਵਾਰ ਨੂੰ ਬਣਾਉਣ ਵਾਸਤੇ ਕਿੰਨਾ ਸਮਾਂ ਲੱਗਦਾ, ਪਹਿਲਾਂ ਉਸਦਾ ਨਕਸ਼ਾ ਖਿੱਚਿਆ ਜਾਏਗਾ, ਫਿਰ ਮਟੀਰੀਅਲ ਇਕੱਠਾ ਕੀਤਾ ਜਾਏਗਾ, ਫਿਰ ਚੰਗੇ ਰਾਜ ਮਿਸਤਰੀ ਲੱਗਣਗੇ, ਮਜ਼ਦੂਰ ਲੱਗਣਗੇ, ਤਾਂ ਕਿਧਰੇ ਜਾ ਕੇ ਉਹ ਦੀਵਾਰ ਬਣਨੀ। ਤੇ ਜੇ ਕਿਧਰੇ ਉਸਨੂੰ ਢਾਉਣਾ ਹੋਵੇ, ਮਿੰਟਾਂ ਸਕਿੰਟਾਂ ਦੇ ਵਿੱਚ ਹੀ ਉਹ ਦੀਵਾਰ ਬਣੀ ਬਣਾਈ ਢਹਿ ਢੇਰੀ ਹੋ ਜਾਂਦੀ ਹੈ। ਬਸ ਇਸੇ ਪ੍ਰਕਾਰ ਇਹ ਜੀਵਨ ਹੈ। ਇਸ ਜੀਵਨ ਨੂੰ ਸੰਸਾਰਿਕ ਦ੍ਰਿਸ਼ਟੀ ਨਾਲ ਸਿੰਝਿਆ ਜਾਂਦਾ।

ਸਭ ਨੂੰ ਉਮੀਦਾਂ ਹੁੰਦੀਆਂ ਹਨ, ਪਰ ਜਦੋਂ ਇਹ ਖਤਮ ਹੋਣ ਤੇ ਆਉਂਦਾ ਹੈ, ਵਾਹਿਗੁਰੂ ਦਾ ਹੁਕਮ ਹੁੰਦਾ ਹੈ, ਛਿਣ ਮਾਤਰ ਵਿੱਚ ਹੀ ਹੱਸਦਾ ਖੇਡਦਾ ਪਰਿਵਾਰ ਛੱਡ ਕੇ ਇਕਦਮ ਤੁਰ ਜਾਂਦਾ ਹੈ। ਯਾਨੀ ਸੰਜੋਗ ਦੀ ਕੜੀ ਟੁੱਟੀ ਤੇ ਜੀਵਨ ਦੀ ਕੜੀ ਟੁੱਟੀ, ਸਭ ਕੁਝ ਖਤਮ ਹੋ ਜਾਂਦਾ ਹੈ। ਸ਼ੇਖ ਫਰੀਦ ਜੀ ਸਾਨੂੰ ਉਪਦੇਸ਼ ਫਰਮਾਨ ਕਰਦੇ ਨੇ, ਭਾਈ ਕਿਸੇ ਚੀਜ਼ ਨੂੰ ਬਣਾਉਣ ਲੱਗਿਆਂ ਕਿਤਨਾ ਸਮਾਂ ਲੱਗਦਾ, ਪਰ ਖਤਮ ਕਰਨ ਲੱਗਿਆਂ ਛਿਣ ਮਾਤਰ ਨਹੀਂ ਲੱਗਦਾ। ਇਸੇ ਪ੍ਰਕਾਰ ਇਸ ਜੀਵਨ ਨੂੰ ਬਣਾਉਣ ਲੱਗਿਆਂ ਬਹੁਤ ਸਮਾਂ ਲੱਗਦਾ, ਪਰ ਜਦੋਂ ਇਹ ਖਾਤਮੇ ਤੇ ਆਉਂਦਾ ਛਿਣ ਮਾਤਰ ਨਹੀਂ ਲੱਗਦਾ। ਕਹਿੰਦੇ ਨੇ ਭਗਤ ਜੀ,

ਉੱਪਰ ਨਜ਼ਰ ਕਰਕੇ ਵੇਖੋ, ਅਸਮਾਨ ਇਹਦੇ ਉੱਤੇ ਛਾਇਆ ਹੋਇਆ ਨਜ਼ਰ ਆਉਂਦਾ ਹੈ। ਅਖੀਰਲੀਆਂ ਪੰਕਤੀਆਂ ਵਿੱਚ ਸ਼ੇਖ ਫਰੀਦ ਜੀ ਨੇ ਇੱਕ ਖਿਆਲ ਪੇਸ਼ ਕੀਤਾ ਕਿ ਅਸਮਾਨ ਪੁੱਛਦਾ ਹੈ ਇਸ ਧਰਤੀ ਕੋਲੋਂ, ਹੈ ਧਰਤੀ ਮਾਤਾ, ਮੈਂ ਜੁਗਾਂ ਜੁਗਾਂਤਰਾਂ ਤੋਂ ਵੇਖਦਾ ਆ ਰਿਹਾ, ਤੇਰੇ ਉੱਤੇ ਬੜੇ ਬੜੇ ਮਹਾਬਲੀ ਆਏ, ਪੀਰ ਪੈਗੰਬਰ ਵਲੀ ਅਵਤਾਰ ਆਏ, ਐਸੇ ਵੀ ਮਨੁੱਖ ਆਏ ਜਿਹੜੇ ਕਹਿੰਦੇ ਨੇ ਇਹ ਧਰਤੀ ਮੇਰੀ ਹੈ। ਇਹਦੇ ਵਿੱਚੋਂ ਮੈਂ ਇੱਕ

ਜੁਗਾਂ ਜੁਗਾਂਤਰਾਂ ਤੋਂ ਮੈਂ ਵੇਖਦਾ ਆ ਰਿਹਾ ਹਾਂ। ਜਿਹੜੇ ਇਹਦੇ ਮਾਲਕ ਬਣਦੇ, ਮਾਣ ਅਹੰਕਾਰ ਵਿੱਚ ਮੱਤੇ ਹੋਏ, ਆਪਣੇ ਆਪ ਨੂੰ ਖੁਦ ਮੁਖਤਿਆਰ ਦੱਸਦੇ ਸਨ, ਮੈਂ ਤੇਰੇ ਕੋਲੋਂ ਪੁੱਛਦਾ ਉਹ ਕਿੱਥੇ ਚਲੇ ਗਏ। ਅਖੀਰਲੀਆਂ ਪੰਕਤੀਆਂ ਵਿੱਚ ਇੱਕ ਖਿਆਲ ਪੇਸ਼ ਕੀਤਾ ਹੈ।

ਸਾਰੇ ਇਸ ਧਰਤੀ ਦੇ ਵਿੱਚ ਹੀ ਸਮਾਏ ਹੋਏ ਨੇ। ਜਿਹੜੇ ਧਰਤੀ ਦੇ ਉੱਤੇ ਖਰੂਦ ਕਰਦੇ ਸਨ, ਜੰਗ ਯੁੱਧ ਕਰਦੇ ਸਨ, ਆਪਣੇ ਆਪ ਨੂੰ ਇਸ ਦਾ ਮਾਲਕ ਦੱਸਦੇ ਸਨ, ਉਹ ਅਖੀਰ ਇਸ ਮਿੱਟੀ ਵਿੱਚ ਹੀ ਮਿਲ ਗਏ। ਹੋਰ ਗਏ ਕਿੱਥੇ ਨੇ? ਹਾਂ, ਕਿਸੇ ਦੇ ਨਾਲ ਚੰਗਿਆਈਆਂ ਗਈਆਂ, ਕਿਸੇ ਦੇ ਨਾਲ ਬੁਰੀਆਈਆਂ ਗਈਆਂ। ਜਿਹਨੇ ਚੰਗੇ ਕੰਮ ਕੀਤੇ, ਸੰਸਾਰ ਉਹਦੇ ਨਾਂ ਨੂੰ ਲੈ ਕੇ ਸ਼ਰਧਾ ਨਾਲ ਨਮਸਕਾਰ ਕਰਦਾ ਹੈ, ਤੇ ਜਿਸਨੇ ਮੰਦੇ ਕੰਮ ਕੀਤੇ ਉਹਦਾ ਨਾਂ ਤੇ ਜ਼ਰੂਰ ਲਿਆ ਜਾਂਦਾ ਪਰ ਨਫ਼ਰਤ ਨਾਲ ਲਿਆ ਜਾਂਦਾ।

आओ भाई, आज दे दिन अरदास करिए। पातशाह, साडे हिरदे विचों नफरत दी आंधी जो चलदी है उस नूं मिटा। बख्शिश कीती सी आप जी ने भाई कन्हैये उत्ते, जिस वेले उसने दुश्मन नूं दुश्मन ना समझिया, फिर तू सिख हो के सिख नाल नफरत करें, गल बनेगी नहीं। कदी भी खून नाल खून नहीं तुलदा, पानी पाया ही खून तुलदे। नफरत नाल कदी नफरत खत्म नहीं होई, ओदे उते प्यार दा पाना पानी पाना पएगा। साच कहूं सुन लेहो सबै, जिन प्रेम कियो ते नहीं प्रभ पाए। बाबा गुरमुख सिंह जी एक गल आखदे हुंदे ने, तुसी किसे दे घर चले जाओ, तुसी उन्हां नूं कहो मैनूं प्यार दियो, कोई नहीं देगा। पर जे तुसी खड़के कह दियो आओ लोको मैं तुहानूं प्यार दियां, हजारां लोग तुहाडे कोल आ। ਇਹ ਪਹਿਲ ਤੂੰ ਕਰਨੀ ਹੈ। ਪਿਆਰ ਅਸਾਂ ਦੇਣਾ ਹੈ, ਲੈਣਾ ਨਹੀਂ। ਦੇਵੇ ਤਾਂ ਠੀਕ ਹੈ, ਪਰ ਅਸੀਂ ਕਹਿੰਦੇ ਹਾਂ ਇਹਨੇ ਫਤਿਹ ਨਹੀਂ ਬੁਲਾਈ, ਅਸੀਂ ਕਿਉਂ ਬੁਲਾਈਏ? ਨਾ ਭਾਈ, ਉਹ ਨਹੀਂ ਬੁਲਾਉਂਦਾ, ਤੂੰ ਬੁਲਾ ਲੈ। ਤੂੰ ਪਿਆਰ ਕਰ, ਤੇਰਾ ਫਰਜ਼ ਹੈ। ਹੰਕਾਰ ਤੇ ਨਫ਼ਰਤ ਦੀ ਆਂਧੀ ਵਿੱਚ ਐ ਮੇਰੇ ਪਾਤਸ਼ਾਹ, ਜਿਵੇਂ ਤੁਸੀਂ ਮਲਮ ਤੇ ਪੱਟੀ ਦੇ ਦਿੱਤੀ ਸੀ, ਤੇ ਮਾਨੋ ਗਾਉਂਦਾ ਗਾਉਂਦਾ ਇਹੀ ਕੁਝ ਕਹਿ ਰਿਹਾ ਸੀ। ਭਾਵੇਂ ਕੋਈ ਮੋਮਨ ਵੇਖ ਰਿਹਾ, ਭਾਵੇਂ ਕੋਈ ਪਹਾੜੀ ਰਾਜਾ ਹੈ, ਕੋਈ ਹਿੰਦੂ ਹੈ, ਕੋਈ ਸਿੱਖ ਹੈ, ਪਾਣੀ ਮੂੰਹ ਵਿੱਚ ਦੇਂਦਾ ਹੋਇਆ ਇੱਕੋ ਹੀ ਪੁਕਾਰ ਹੈ, ਕਿਹੜੀ?

ਕਿੱਥੋਂ ਲੈ ਆਉਂਦਾ। ਇਹਨੇ ਚ ਇਹਨੂੰ ਗਲੀ ਚ ਹਾਹਾਕਾਰ ਮੱਚੀ ਦੀ ਆਵਾਜ਼ ਪਈ, ਘਬਰਾ ਕੇ ਉੱਠਿਆ, ਪੁੱਛਿਆ ਕੀ ਗੱਲ ਹੈ। ਕਹਿੰਦੇ ਨੇ ਸਾਰੇ ਨਗਰ ਚ ਪਾਣੀ ਕਿਧਰੇ ਨੀ, ਪਾਣੀ ਦੀ ਥੋ, ਪਾਣੀ ਬਿਨਾਂ ਕਿਵੇਂ ਜੀਵਾਂਗੇ। ਘਬਰਾਹਟ ਪੈਦਾ ਹੋ ਗਈ। ਸਿਆਣੇ ਬੰਦੇ ਸਿਰ ਜੋੜ ਕੇ ਬੈਠੇ, ਜੋ ਬਜ਼ੁਰਗ ਸਨ, ਜ਼ਿੰਮੇਵਾਰ ਸਨ, ਉਹਨਾਂ ਕਿਹਾ ਇਹ ਗੱਲ ਕੀ ਬਣ ਗਈ, ਪਾਣੀ ਕਿੱਧਰ ਗਿਆ। ਕੋਈ ਉਹਨਾਂ ਵਿੱਚ ਸੀ ਥੋੜਾ ਜਿਹਾ ਰੱਬ ਦੇ ਭੈ ਵਾਲਾ, ਉਹ ਕਹਿਣ ਲੱਗਾ ਮੈਨੂੰ ਜਾਪਦਾ ਹੈ ਕਿਸੇ ਸਾਈ ਲੋਕ ਦੀ, ਕਿਸੇ ਰੱਬ ਦੇ ਬੰਦੇ ਦੀ ਖੁਨਾਮੀ ਸਾਥੋਂ ਹੋ ਗਈ ਏ, ਤਾਂ ਇਹ ਸਜ਼ਾ ਸਾਡੇ ਸਾਹਮਣੇ ਆਈ ਏ। ਪਾਣੀ ਦੀ ਬੂੰਦ ਬੂੰਦ ਨੂੰ ਅਸੀਂ ਤਰਸ ਕੇ ਮਰ ਜਾਵਾਂਗੇ, ਬੜਾ ਮੁਸ਼ਕਲ ਹੋ ਜਾਏਗਾ, ਨੇੜੇ ਤੇੜੇ ਕਿਧਰੇ ਪਾਣੀ ਨਹੀਂ। ਕਿਸੇ ਦੀ ਖੁਨਾਮੀ ਬੇਅਦਬੀ ਸਾਡੇ ਕੋਲੋਂ ਹੋ ਗਈ ਜਾਪਦੀ। ਤੇ ਇੱਕ ਵਿੱਚੋਂ ਜਿਹੜਾ ਬੜਾ ਚੰਚਲ ਸੀ ਕਹਿਣ ਲੱਗਾ ਖੁਨਾਮੀ ਦੀ ਗੱਲ ਤਾਂ ਕਰੋ ਜੀ ਆਪਾਂ ਕੋਈ ਨੇਕੀ ਦੀ ਗੱਲ ਕਦੇ ਕੀਤੀ ਹੋਵੇ, ਆਪਾਂ ਮਾਰ ਕੁੱਟ ਕੇ ਲੋਕਾਂ ਨੂੰ ਉਹਨਾਂ ਕੋਲੋਂ ਵਗਾਰਾ ਲੈਂਦੇ ਹਾਂ, ਕੰਮ ਲੈਂਦੇ ਹਾਂ, ਪਤਾ ਨੀ ਇਹਨਾਂ ਵਿੱਚ ਕੌਣ ਕੌਣ ਕੀ ਏ। ਕਹਿਣ ਲੱਗੇ ਨਹੀਂ, ਜ਼ਰਾ ਗੌਰ ਨਾਲ ਵਿਚਾਰੋ। ਉਹ ਪਠਾਨ ਜਿਹਨੇ ਖਰੀਦ ਕੇ ਗੁਰੂ ਨਾਨਕ ਨੂੰ ਲਿਆਂਦਾ ਸੀ ਦੋ ਘੋੜਿਆਂ ਤੋਂ, ਕਹਿਣ ਲੱਗਾ ਇੱਕ ਬੰਦਾ ਮੈਂ ਰਾਤੀ ਲਿਆਂਦਾ ਖਰੀਦ ਕੇ, ਬੰਦਾ ਬੜਾ ਹੀ ਧੀਰਜਵਾਨ ਹੈ, ਬੜਾ ਹੀ ਸੀਲ ਹੈ, ਬੜਾ ਹੀ ਆਗਿਆਕਾਰ ਹੈ, ਕਿ ਜੇ ਉਹਦੇ ਚਿਹਰੇ ਵੱਲ ਵੇਖਿਆ ਨਹੀਂ ਜਾਂਦਾ, ਉਹਦੇ ਨੇਤਰਾਂ ਵੱਲ ਵੇਖਿਆ ਨਹੀਂ ਜਾਂਦਾ, ਜਾਪਦਾ ਕਿਤੇ ਗਲਤੀ ਨਾਲ ਮੈਂ ਕਿਸੇ ਰੱਬ ਲੋਕ ਨੂੰ ਤਾਂ ਨਹੀਂ ਗੁਲਾਮ ਸਮਝ ਕੇ ਖਰੀਦ ਲਿਆ ਆਇਆ। ਉਹ ਕਹਿਣ ਲੱਗੇ ਵਿਖਾ ਸਾਨੂੰ, ਚੱਲੇ ਆ ਗਏ। ਉਹਨਾਂ ਚ ਜਿਹੜਾ ਬੰਦਾ ਆਗੂ ਸੀ, ਬਜ਼ੁਰਗ ਸੀ, ਕਹਿਣ ਲੱਗਾ ਬਾਬਾ ਪਾਣੀ ਨਹੀਂ। ਧੰਨ ਗੁਰੂ ਨਾਨਕ ਨੂੰ ਕਹਿਣ ਲੱਗਾ ਸਾਈ ਲੋਕਾਂ ਪਾਣੀ ਨਹੀਂ, ਪਾਣੀ ਤੋਂ ਬਿਨਾਂ ਕਿਵੇਂ ਚੱਲੇਗਾ। ਧੰਨ ਗੁਰੂ ਨਾਨਕ ਕਹਿਣ ਲੱਗੇ ਅੱਗੇ ਵੀ ਬੰਦਿਆਂ ਦਾ ਲਹੂ ਪੀਂਦੇ ਜੇ ਹੋਣੀ ਪੀਤੀ ਚੱਲ, ਜੇ ਇਸੇ ਨਾਲ ਤੁਹਾਡਾ ਕੰਮ ਸਰਦਾ ਹੈ। ਹੁਣ ਇਹੋ ਜਿਹੀ ਗੱਲ ਕਦੇ ਕਿਸੇ ਗੁਲਾਮ ਨੇ ਕਹਿਣੀ ਸੀ? ਧੰਨ ਗੁਰੂ ਨਾਨਕ ਨੇ ਝਟਕਾ ਦੇ ਕੇ ਜਗਾ ਦਿੱਤਾ, ਉਹਨਾਂ ਵੇਖਿਆ ਵਾਕਈ ਗੁਲਾਮਾਂ ਵਾਲੀ ਕੋਈ ਗੱਲ ਨਹੀਂ, ਇਹ ਤਾਂ ਪੈਂਦਾ ਹੈ ਉੱਤੋਂ ਦੀ। ਕਹਿਣ ਲੱਗੇ ਬਾਬਾ ਮਰ ਜਾਵਾਂਗੇ। ਧੰਨ ਗੁਰੂ ਨਾਨਕ ਕਹਿਣ ਲੱਗੇ ਜੀਣ ਜੂ ਨਹੀਂ ਦਿੰਦੇ, ਮਰੋ, ਕਿਸੇ ਨੂੰ ਜੀਣ ਵੀ ਤਾਂ ਨਹੀਂ ਦਿੰਦੇ। ਕਿੰਨੀਆਂ ਭੈਣਾਂ ਨੇ ਵੀਰ ਤੁਸੀਂ ਕੋਹਲੂਆਂ ਨਾਲ ਜੋ ਛੱਡੇ, ਕਿੰਨੀਆਂ ਮਾਵਾਂ ਦੇ ਲਾਡਲੇ ਪੁੱਤਰ ਤੁਸਾਂ ਹਲਾ ਕੇ ਲਾ ਛੱਡੇ ਨੇ, ਕਿੰਨੀਆਂ ਸੁਹਾਗਣਾਂ ਦੇ ਸੁਹਾਗ ਤੁਸਾਂ ਮਾਰ ਮਾਰ ਕੇ ਕੋੜੇ ਖਤਮ ਕਰ ਦਿੱਤੇ ਨੇ, ਚੱਕੀਆਂ ਤੇ ਖਰਾਸਾਂ ਤੇ ਜੋ ਜੋ ਕੇ ਤੁਸਾਂ ਉਹਨਾਂ ਦੀ ਰੱਤ ਪੀ ਲਈ, ਅੱਜ ਤੁਹਾਨੂੰ ਆਪਣੇ ਜੀਵਨ ਦਾ ਮੋਹ ਜਾ ਗਿਆ, ਖਿਆਲ ਜਾ ਗਿਆ, ਲੋਕਾਂ ਨਾਲ ਕੀ ਕਰਦੇ? ਸਿਰ ਨੀਵੇਂ ਕਰਕੇ ਬਹਿ ਗਏ। ਗੱਲ ਨਹੀਂ ਔੜਦੀ, ਲੋੜਵੰਦ ਵੀ ਹੋਵੇ ਨਾ ਬੰਦਾ ਤੇ ਫਿਰ ਉਹਦਾ ਰੁੱਖ ਬਦਲ ਜਾਂਦਾ। ਕਹਿਣ ਲੱਗਾ ਬਾਬਾ ਕੁਝ ਕਰ ਸਕਣੇ ਪਾਣੀ ਦਾ? ਧੰਨ ਗੁਰੂ ਨਾਨਕ ਕਹਿਣ ਲੱਗੇ ਇੱਕੋ ਤਰੀਕਾ, ਇਹਨਾਂ ਸਾਰਿਆਂ ਨੂੰ ਛੱਡ ਦਿਓ, ਪਾਣੀ ਆ ਜਾਏਗਾ ਤੁਹਾਡੇ ਵਾਸਤੇ। ਨਿਰੰਕਾਰ ਦੀ ਪ੍ਰਸੰਨਤਾ ਪ੍ਰਾਪਤ ਕਰੋ, ਇਹਨਾਂ ਦੀ ਰੂਹ ਰਾਜ਼ੀ ਕਰੋ, ਇਹਨਾਂ ਸਾਰਿਆਂ ਨੂੰ ਆਜ਼ਾਦ ਕਰ ਦਿਓ। ਕਈ ਭੈਣਾਂ ਦੇ ਕਲੇਜੇ ਠੰਡੇ ਹੋਣਗੇ, ਕਈ ਸੁਹਾਗਣਾਂ ਦੇ ਚਿੱਤ ਰਾਜ਼ੀ ਹੋਣਗੇ, ਕਈ ਮਾਵਾਂ ਦੇ ਕਲੇਜੇ ਨੂੰ ਠੰਡ ਪੈ ਗਈ ਹੁੰਦੀ, ਅਸੀਸ ਸਦਕਾ ਤੁਹਾਨੂੰ ਸਾਰੇ ਸੁੱਖ ਆਉਣਗੇ। ਇੱਕ ਪਾਣੀ ਦੀ ਗੱਲ ਕੀ? ਹੁਣ ਉਹਨਾਂ ਨੇ ਆਪਣਾ ਮਸਲਾ ਰੱਖਿਆ, ਕਹਿਣ ਲੱਗੇ ਬਾਬਾ ਜੀ ਇਹਨਾਂ ਸਾਰਿਆਂ ਨੂੰ ਛੱਡਤਾ, ਅਸੀਂ ਕੀ ਕਰਾਂਗੇ? ਕਿਉਂ ਕਿ ਬਾਬਾ ਸਾਡੇ ਕੰਮ ਕਿਵੇਂ ਚੱਲਣਗੇ? ਧੰਨ ਗੁਰੂ ਨਾਨਕ ਕਹਿਣ ਲੱਗੇ ਆਪ ਕਰੋ। ਕਹਿਣ ਲੱਗੇ ਆਪ ਕਦੇ ਕੀਤੇ ਨਹੀਂ, ਬੈਠਿਆ ਬਿਠਾਇਆ ਹੋ ਜਾਂਦੇ ਨੇ। ਇਸ ਕਰਕੇ ਧੰਨ ਗੁਰੂ ਨਾਨਕ ਕਹਿਣ ਲੱਗੇ ਹੁਣ ਲੱਗਦਾ ਹੈ ਪਤਾ, ਅੱਗੇ ਤਾਂ ਇਹ ਸਮਝਦੇ ਸਾਂ ਕਿ ਇਹ ਤੁਹਾਡੇ ਗੁਲਾਮ ਨੇ, ਪਰ ਹੁਣ ਪਤਾ ਪਿਆ ਲੱਗਦਾ ਤੁਸੀਂ ਇਹਨਾਂ ਦੇ ਗੁਲਾਮ, ਤੁਸੀਂ ਆਪਣੇ ਆਲਸ ਦੇ ਗੁਲਾਮ ਜੇ। ਇਸ ਕਰਕੇ ਤੁਹਾਨੂੰ ਕੋਈ ਨਾ ਕੋਈ ਚਾਹੀਦਾ ਅਸਿਸਟੈਂਟ, ਸਹਾਇਤਾ ਕਰਨ ਵਾਲਾ, ਤੁਹਾਡੇ ਕੰਮ ਚਲਾਉਣ ਵਾਲਾ। ਤੁਸੀਂ ਤਾਂ ਗੁਲਾਮ ਤੁਸੀਂ ਹੋ, ਤੁਸੀਂ ਇਹਨਾਂ ਦੇ ਮਾਲਕ ਨਹੀਂ ਹੋ, ਇਹ ਤੁਹਾਡੇ ਮਾਲਕ ਨੇ, ਜਿਨ੍ਹਾਂ ਬਿਨਾਂ ਤੁਹਾਡਾ ਸਰਦਾ ਨਹੀਂ। ਹੁਣ ਤੁਸੀਂ ਸੋਚੋ, ਇਹ ਕਥਾ ਹੋਰ ਵੀ ਪ੍ਰਚਲਨ ਵਿੱਚ ਸੀ ਪੜੀ, ਕਹਿੰਦੇ ਨੇ ਇੱਕ ਨਦੀ ਦੇ ਕਿਨਾਰੇ ਦੋ ਰਿਆਸਤਾਂ, ਇੱਕ ਉਸ ਪਾਸੇ ਇੱਕ ਉਸ ਪਾਸੇ। ਇੱਕ ਰਿਆਸਤ ਦਾ ਏਰੀਆ ਰਕਬਾ ਬਹੁਤ ਵੱਡਾ ਹੈ, ਉਹਦੀ ਆਬਾਦੀ ਵੀ ਤਕੜੀ ਹੈ, ਉਹਦੀ ਜ਼ਮੀਨ ਵੀ ਪੱਧਰੀ ਹੈ, ਉਹਦੇ ਵਿੱਚੋਂ ਛੋਟੀ ਛੋਟੀਆਂ ਨਦੀਆਂ ਵੀ ਲੰਘਦੀਆਂ ਨੇ, ਉੱਥੇ ਪਾਣੀ ਧਰਤੀ ਵਿੱਚ ਵੀ ਚੰਗਾ ਹੈ, ਖੁਸ਼ਹਾਲ ਰਿਆਸਤ। ਦੂਜੇ ਪਾਸੇ ਛੋਟੇ ਜਿਹੇ ਏਰੀਏ ਵਾਲੀ, ਛੋਟੇ ਜਿਹੇ ਰਕਬੇ ਵਾਲੀ ਰਿਆਸਤ, ਉਹਦੇ ਚ ਅੱਧਾ ਕੋਈ ਇਲਾਕਾ ਉੱਚਾ ਨਹੀਂ ਹੈ, ਪਾਣੀ ਦੀ ਵੀ ਘਾਟ ਹੈ, ਜ਼ਮੀਨ ਵੀ ਕਮਜ਼ੋਰ ਹੈ ਤੇ ਬੰਦੇ ਦੀ ਗਿਣਤੀ ਚ ਥੋੜੇ। ਨਦੀ ਦੇ ਦੋਵੇਂ ਪਾਸੇ ਵਸਣ ਵਾਲੀਆਂ ਰਿਆਸਤਾਂ, ਵੱਡੀ ਰਿਆਸਤ ਵਾਲਿਆਂ ਨੇ ਚੌਥੇ ਕਿ ਦਿਨ ਉੱਠਣਾ, ਹਮਲਾ ਕਰਨਾ, ਉਹਨਾਂ ਦੇ ਮਾਲ ਡੰਗਰ ਖੋਹ ਲਿਆਉਣੇ, ਚਾਰ ਬੰਦੇ ਮਾਰ ਆਉਣੇ, ਉਹਨਾਂ ਦਾ ਨੁਕਸਾਨ ਕਰ ਦੇਣਾ। ਉਹ ਛੋਟੀ ਰਿਆਸਤ ਦਾ ਰਾਜਾ ਇੱਕ ਦਿਨ ਆਪਣੇ ਵਜ਼ੀਰਾਂ ਮੀਰਾਂ ਨੂੰ ਇਕੱਠੇ ਕਰਕੇ ਬਹਿ ਗਿਆ, ਕਹਿਣ ਲੱਗਾ ਵੀ ਅੱਜ ਮੈਂ ਫੈਸਲਾ ਕਰਨਾ, ਦੱਸੋ। ਕਹਿਣ ਲੱਗੇ ਰੋਜ਼ ਦੀ ਇਸ ਮਾਰ ਪੈਣ ਨਾਲੋਂ ਮੈਂ ਸੋਚਿਆ ਚਿੱਟਾ ਝੰਡਾ ਖੜਾ ਕਰਕੇ ਉਹਨਾਂ ਦੀ ਈਣ ਮੰਨ ਲਈਏ, ਗੁਲਾਮੀ ਉਹਨਾਂ ਦੀ ਗੁਲਾਮੀ ਕਬੂਲ ਕਰ ਲਈ। ਉਹ ਵੱਡੇ ਨੇ, ਉਹ ਡਾਢੇ ਨੇ, ਉਹਨਾਂ ਕੋਲ ਮਾਇਆ ਵੀ ਖੁੱਲੀ ਏ, ਬੰਦੇ ਵੀ ਤਕੜੇ ਨੇ ਉਹਨਾਂ ਦੇ, ਉਹਨਾਂ ਕੋਲ ਸਾਧਨ ਬਹੁਤੇ ਨੇ। ਇੱਕ ਵਿੱਚੋਂ ਸਿਆਣੇ ਨੇ ਕਿਹਾ, ਕਹਿਣ ਲੱਗੇ ਉਹਨਾਂ ਦੀ ਭੁੱਖ ਵੀ ਵੱਡੀ, ਉਹ ਇੰਨਾ ਕੁਝ ਪਾ ਕੇ ਵੀ ਤੁਹਾਡੇ ਉੱਤੇ ਭੁੱਖੇ ਪੈ ਪੈ ਕੇ ਚਪਟਦੇ ਨੇ, ਭੁੱਖ ਵੀ ਤਾਂ ਵੱਡੀ ਉਹਨਾਂ ਦੀ। ਕਹਿਣ ਲੱਗਾ ਚੱਲ ਉਹਨਾਂ ਦੀ ਭੁੱਖ ਵੱਡੀ ਤੇ ਸਾਨੂੰ ਵੀ ਰੱਬ ਕਰ ਰਹੇ, ਉਹਨਾਂ ਨੂੰ ਕਹੋ ਬੰਦਾ ਭੇਜ ਦੇ, ਉਹਨਾਂ ਨੂੰ ਕਹੋ ਆਓ ਤੇ ਸਾਡੇ ਤੇ ਆ ਕੇ ਕਬਜ਼ਾ ਕਰਕੇ ਬਹਿ ਜਾਓ, ਅਸੀਂ ਤੁਹਾਡੇ ਗੁਲਾਮ ਹੋਏ। ਵਿੱਚੋਂ ਦੋ ਚਾਰ ਅਣਖ ਵਾਲੇ ਸਨ, ਕਹਿਣ ਲੱਗੇ ਸਾਨੂੰ ਨਹੀਂ ਮਨਜ਼ੂਰ, ਅਸੀਂ ਨਹੀਂ ਗੁਲਾਮੀ ਕਬੂਲ ਕਰਨੀ, ਮਰ ਜਾਵਾਂਗੇ। ਕਹਿਣ ਲੱਗਾ ਕੀ ਕਰੋਗੇ?

ਕਹਿਣ ਲੱਗਾ ਗੱਲ ਮੇਰੇ ਹੱਥ ਦੇ ਦਿਓ ਮੈਂ ਤੁਹਾਨੂੰ ਨਜ਼ਾਰਾ ਵਿਖਾਵਾਂ ਕਹਿਣ ਲੱਗਾ ਕੀ ਕਰੇਗਾ ਕਹਿਣ ਲੱਗਾ ਜੋ ਮੈਂ ਕਹਾਂ ਉਹ ਕਰੀ ਚੱਲੋ ਛਿਆਂ ਮਹੀਨਿਆਂ ਬਾਅਦ ਨਤੀਜਾ ਦੱਸਾਂਗਾ ਰਾਜਾ ਕਹਿਣ ਲੱਗਾ ਠੀਕ ਹੈ ਉਸ ਬੁੱਢੇ ਨੂੰ ਕਹਿਣ ਲੱਗਾ ਵਿਦਵਾਨ ਹੈ ਸਿਆਣਾ ਹੈ ਤਜਰਬਾਕਾਰ ਹੈ ਜੋ ਤੂੰ ਕਰੇਗਾ ਮੈਨੂੰ ਵੀ ਪ੍ਰਵਾਨ ਮੇਰੀ ਰਿਆਇਆ ਨੂੰ ਪ੍ਰਵਾਨ ਉਹਨੇ ਫਿਰ ਵੰਡੀਆਂ ਕੀਤੀਆਂ ਬੰਦਿਆਂ ਦੀ ਕਹਿਣ ਲੱਗਾ ਅੱਧੇ ਬੰਦੇ ਇਸ ਪਰਜਾ ਦੇ ਇਹਨਾਂ ਉੱਚੀਆਂ ਨੀਵੀਆਂ ਥਾਵਾਂ ਨੂੰ ਪੱਧਰੇ ਕਰਨਗੇ ਜਿੱਥੇ ਜਿੱਥੇ ਪਾਣੀ ਹੈ ਉਥੋਂ ਨਾਲੇ ਪੱਟ ਕੇ ਖਾਲੇ ਪੱਟ ਕੇ ਨਹਿਰਾਂ ਪੱਟ ਕੇ ਜਿੱਥੇ ਨਹੀਂ ਹੈ ਉਥੇ ਪਹੁੰਚਾਉਣਗੇ ਜਿੱਥੇ ਜਿੱਥੇ ਪਾਣੀ ਨੇੜਿਓਂ ਉਪਲਬਧ ਹੋ ਸਕਦਾ ਉਥੇ ਖੂਹ ਪੱਟਣਗੇ ਅੱਧੇ ਬੰਦੇ ਤਾਂ ਮੈਂ ਇਸ ਤਰ੍ਹਾਂ ਸਾਰੀ ਪਰਜਾ ਦੇ ਲਾਵਾਂਗਾ ਦਿਨ ਰਾਤ ਕੰਮ ਕਰਨਾ ਪਏਗਾ ਰਾਜਾ ਕਹਿਣ ਲੱਗਾ ਜਿਹੜਾ ਨਾ ਕਰੇ ਮੇਰੇ ਪੇਸ਼ ਕਰ ਦੂਜੇ ਪਾਸੇ ਇੱਕ ਘਟਨਾ ਵਾਪਰੀ ਉਸ ਵੱਡੀ ਰਿਆਸਤ ਦੇ ਕਿਸੇ ਵੱਡੇ ਅਫਸਰ ਦੇ ਘਰ ਵਿੱਚ ਕਿਸੇ ਫੌਜੀ ਅਫਸਰ ਦੇ ਘਰ ਚ ਅਚਾਨਕ ਇੱਕ ਬੰਦੇ ਨੇ ਆ ਕੇ ਬੂਹਾ ਟਕੋਰਿਆ ਕਹਿਣ ਲੱਗਾ ਕੌਣ ਹੈ ਕਹਿਣ ਲੱਗਾ ਜੀ ਮੈਂ ਸੇਵਾਦਾਰ ਹਾਂ ਗੁਲਾਮ ਹਾਂ ਚਾਕਰ ਹਾਂ ਕੀ ਕਰੇਗਾ ਕਹਿੰਦਾ ਜੀ ਜੋ ਮਰਜ਼ੀ ਕਰਾ ਲਾ ਪੱਠਾ ਦੱਠਾ ਕਰਦਾ ਸਾਰਾ ਕੰਮ ਰਸੋਈ ਆਦਿ ਹੋਰ ਸਰੀਰ ਦੀ ਸੇਵਾ ਜੋ ਕਹੋਗੇ ਸਾਰੀ ਕਰਾਂਗਾ ਕੱਪੜੇ ਧੋ ਦਿਆਂਗਾ ਸਫਾਈ ਕਰ ਦਿਆਂਗਾ ਕਹਿਣ ਲੱਗੇ ਲਵੇਗਾ ਕੀ ਕਹਿੰਦਾ ਜੀ ਕੁਝ ਨੀ ਬਸ ਰੋਟੀ ਦਿੱਤੀ ਚੱਲ ਰੋਟੀ ਦਿੱਤੀ ਚਲੋ ਤੇ ਕੰਮ ਲਈ ਚਲੋ ਹੋਰ ਕੁਝ ਨੀ ਚਾਹੀਦਾ ਕਮਾਲ ਹੈ ਬੜਾ ਸਸਤਾ ਬੰਦਾ ਹੈ ਉਹਨੇ ਕਿਹਾ ਜੀ ਆਇਆ ਆ ਜਾ ਫਿਰ ਇਹੋ ਜਿਹਾ ਬੰਦਾ ਹੈ ਪੁੱਛਣ ਦੀ ਵੀ ਲੋੜ ਨੀ ਕਿੱਥੋਂ ਆਏ ਦੂਜੇ ਘਰ ਵੀ ਇਹੋ ਜਿਹਾ ਪਹੁੰਚ ਗਿਆ ਤੀਜੇ ਘਰ ਵੀ ਸੈਂਕੜੇ ਵੱਡੇ ਵੱਡੇ ਸਿਪਾ ਸਲਾਰਾਂ ਦੇ ਘਰਾਂ ਵਿਚ ਇਹੋ ਜਿਹਾ ਬੰਦੇ ਚੌਥੇ ਕੁ ਦਿਨ ਫਿਰਦੇ ਨਜ਼ਰ ਆਏ ਜਿਹੜੇ ਮੁਫ਼ਤ ਸੇਵਾ ਕਰ ਰਹੇ ਨੇ ਰੋਟੀ ਖਾਂਦੇ ਨੇ ਦਿਨ ਰਾਤ ਜੁਟੇ ਹੋਏ ਬੜੀ ਬੜਾ ਕੰਮ ਕਰਦੇ ਸਰੀਰ ਦੀ ਕੋਈ ਸੁੱਖ ਦੀ ਪਰਵਾਹ ਨਹੀਂ ਕਰਦੇ ਛੇ ਮਹੀਨੇ ਇਵੇਂ ਬੀਤ ਗਏ ਛਿਆਂ ਮਹੀਨਿਆਂ ਬਾਅਦ ਅਚਾਨਕ ਉਸ ਛੋਟੀ ਰਿਆਸਤ ਦੇ ਬੰਦਿਆਂ ਨੇ ਉਸ ਰਾਜੇ ਦੀ ਫੌਜ ਨੇ ਅਚਾਨਕ ਵੱਡੀ ਰਿਆਸਤ ਤੇ ਹਮਲਾ ਕਰ ਦਿੱਤਾ ਵਿਗਲ ਵੱਜੇ ਟੋਲ ਟਮਕੀਰੇ ਵੱਜੇ ਉਹਨਾਂ ਨੇ ਨਦੀ ਪਾਰ ਕਰਕੇ ਬੇੜੀਆਂ ਰਾਹੀਂ ਇਧਰ ਹਮਲਾ ਕਰ ਦਿੱਤਾ ਔਰ ਕੁਝ ਪਲਾਂ ਦੇ ਵਿੱਚ ਹੀ ਇਹਨਾਂ ਨੂੰ ਚਿੱਟਾ ਝੰਡਾ ਵੱਡੀ ਰਿਆਸਤ ਵੱਲ ਨੂੰ ਖੜਾ ਕਰਨਾ ਪਿਆ ਕਾਰਨ ਪਤਾ ਕੀ ਸੀ ਉਹਨਾਂ ਨੇ ਆ ਕੇ ਸਾਰੇ ਕੰਮ ਸੰਭਾਲ ਲਏ ਸਨ ਤੇ ਜਿੱਦਣ ਹਮਲਾ ਹੋਣਾ ਸੀ ਰਾਤੋ ਰਾਤ ਸਾਰੇ ਗੁਲਾਮ ਗਾਇਬ ਹੋ ਗਏ ਸਾਰੇ ਹੀ ਦਾਸ ਗਾਇਬ ਹੋ ਗਏ ਵਾਪਸ ਆਪਣੀ ਰਿਆਸਤ ਤੇ ਚਲੇ ਗਏ ਉਹਨਾਂ ਦਾ ਦਿਨ ਮਿਥਿਆ ਹੋਇਆ ਸੀ ਆਪਣੀ ਫੌਜ ਨਾਲ ਰਲ ਕੇ ਹਮਲਾ ਕੀਤਾ ਇਹ ਲੋਕ ਨਾ ਇਹਨਾਂ ਨੂੰ ਬੰਦੂਕ ਲੱਭੇ ਨਾ ਇਹਨਾਂ ਨੂੰ ਤਲਵਾਰ ਲੱਭੇ ਨਾ ਇਹਨਾਂ ਨੂੰ ਪਾਣੀ ਹੱਥ ਆਵੇ ਨਾ ਇਹਨਾਂ ਨੂੰ ਕਮਰਕਸਾ ਲੱਭੇ ਘਬਰਾ ਗਏ ਕੋਈ ਚੀਜ਼ ਉਹਨਾਂ ਦੇ ਹੱਥ ਵਸ ਰਹੀ ਨਹੀਂ ਸੇਵਕਾਂ ਨੇ ਸਾਰਾ ਕੰਮ ਆਪਣੇ ਹੱਥ ਚ ਲੈ ਲਿਆ ਹੋਇਆ ਸੀ ਆਰਸੀ ਬਣਾ ਕੇ ਰੱਖ ਦਿੱਤਾ ਛਿਆਂ ਮਹੀਨਿਆਂ ਦੀ ਉਹਨਾਂ ਦੀ ਮਿਹਨਤ ਨੇ ਇਹਨਾਂ ਦਾ ਬੇੜਾ ਗਰਕ ਕਰ ਦਿੱਤਾ ਤੇ ਆਪ ਇੰਨੇ ਚੁਸਤ ਹੋ ਗਏ ਉਧਰ ਜ਼ਮੀਨਾਂ ਪੱਧਰੀਆਂ ਕਰਨ ਵਾਲੇ ਏਡੇ ਉਦਮੀ ਹੋ ਗਏ ਜਿਸ ਉਹਨਾਂ ਰਲ ਕੇ ਹਮਲਾ ਕੀਤਾ ਨਕਸ਼ਾ ਬਦਲ ਕੇ ਰੱਖ ਦਿੱਤਾ ਸਾਰੀ ਰਿਆਸਤ ਤੇ ਛਾਂਦੇ ਚਲੇ ਗਏ ਇਸ ਵੱਡੀ ਰਿਆਸਤ ਦੇ ਮਾਲਕ ਨੂੰ ਹੱਥ ਖੜੇ ਕਰਕੇ ਉਹਨਾਂ ਦੀ ਈਨ ਮੰਨਣੀ ਪਈ ਪੁੱਛਿਆ ਇਹ ਕਿਵੇਂ ਹੋ ਗਿਆ ਇਹ ਜਾਦੂ ਕਿਵੇਂ ਵਰਤ ਗਿਆ ਤੁਸੀਂ ਚਾਰ ਬੰਦੇ ਥੋੜੇ ਜਿਹੇ ਮੇਰੇ ਤੇ ਕਿਵੇਂ ਆ ਗਏ ਹਾਵੀ ਹੋ ਗਏ ਉਹ ਬੁੱਢਾ ਬੰਦਾ ਕਹਿਣ ਲੱਗਾ ਗੱਲ ਸਿਰਫ ਉਦਮ ਤੇ ਆਲਸ ਦੀ ਹੈ ਤੁਹਾਨੂੰ ਆਲਸੀ ਬਣਾ ਦਿੱਤਾ ਆਪਣਿਆਂ ਨੂੰ ਉਦਮੀ ਬਣਾ ਦਿੱਤਾ ਧੰਨ ਗੁਰੂ ਨਾਨਕ ਕਹਿਣ ਲੱਗੇ ਤੁਸੀਂ ਆਲਸੀ ਹੋ ਕੇ ਆਪਣੇ ਦੁਸ਼ਮਣ ਬਣ ਗਏ ਹੋ ਇਸ ਤਰ੍ਹਾਂ ਨਹੀਂ ਗੱਲ ਇਹਨਾਂ ਨੂੰ ਛੱਡ ਦਿਓ ਕਹਿਣ ਲੱਗੇ ਜੀ ਬਿਲਕੁਲ ਨਹੀਂ ਸਰਨਾ ਸਾਹਿਬ ਕਹਿਣ ਲੱਗੇ ਕੁਝ ਬੰਦੇ ਜਿਹੜੇ ਖੁਸ਼ੀ ਨਾਲ ਪੈਸੇ ਲੈ ਕੇ ਰਹਿਣਾ ਪ੍ਰਵਾਨ ਕਰਨ ਵਗਾਰਾਂ ਨਾਲ ਨਹੀਂ ਪਗਾਰਾਂ ਨਾਲ ਤਨਖਾਹਾਂ ਨਾਲ ਰਹਿਣਾ ਪਸੰਦ ਕਰਨ ਉਹ ਰੱਖ ਲਓ ਬਾਕੀ ਛੱਡ ਦਿਓ ਛੱਡ ਦਿੱਤੇ ਇਧਰੋਂ ਇਹ ਪਰਪਕਾਰ ਗੁਰੂ ਨਾਨਕ ਸਾਹਿਬ ਦੇ ਕਹਿਣ ਤੇ ਉਹਨਾਂ ਨੇ ਕੀਤਾ ਉਧਰ ਪਾਣੀ ਪਾਣੀ ਆ ਗਿਆ ਪਾਣੀ ਖੂਹਾਂ ਵਿੱਚ ਪਾਣੀ ਤਲਾਬਾਂ ਵਿੱਚ ਪਾਣੀ ਨਿਰੰਕਾਰ ਦੀ ਰਹਿਮਤ ਗੁਲਾਮ ਆਜ਼ਾਦ ਹੋ ਗਏ ਭਾਈ ਹਰਾ ਤੇ ਹੋਰ ਪ੍ਰੇਮੀ ਸਾਰੇ ਆਜ਼ਾਦ ਹੋ ਧੰਨ ਗੁਰੂ ਨਾਨਕ ਕਹਿਣ ਲੱਗੇ ਮੈਂ ਇਹਨੇ ਤੇ ਬਸ ਨਹੀਂ ਕਰਨਾ ਕਿ ਤੁਸੀਂ ਆਪਣੇ ਕੋਲੂ ਆਪ ਜੋਵੋ ਤੁਸੀਂ ਆਪਣੇ ਹਾਲ ਆਪ ਚਲਾਓ ਇਹਨੇ ਤੇ ਬਸ ਨਹੀਂ ਮੈਂ ਤੁਹਾਡੇ ਨਾਲ ਹੋਰ ਵੀ ਗੱਲ ਕਰਨੀ ਅੱਗੇ ਸ਼ਾਇਦ ਤੁਸਾਂ ਆਪਣੀ ਅਰਦਾਸ ਆਪਣੀ ਦੁਆ ਆਪਣੀ ਪ੍ਰਾਰਥਨਾ ਵੀ ਸ਼ਾਇਦ ਕਾਜ਼ੀਆਂ ਕੋਲੋਂ ਮੁੱਲਾਵਾਂ ਕੋਲੋਂ ਕਰਾਈ ਹੋਵੇਗੀ ਇੱਧਰ ਆਓ ਆਪ ਤੁਹਾਨੂੰ ਨਿਰੰਕਾਰ ਨਾਲ ਜੋੜ ਕੇ ਜਾਣਾ ਉਦਮ ਕਰਕੇ ਆਪ ਨਮਾਜ਼ ਕਰੋ ਆਪ ਦੁਆ ਕਰੋ ਆਪ ਨਿਰੰਕਾਰ ਦੀ ਹਜ਼ੂਰੀ ਚ ਹਾਜ਼ਰੀਆਂ ਭਰੋ ਮਨ ਦਾ ਉਦਮ ਵੀ ਤੁਹਾਨੂੰ ਦੇ ਕੇ ਜਾਣਾ ਸਵੇਰੇ ਸ਼ਾਮ ਦੀ ਸਤਸੰਗਤ ਦਾ ਉਦਮ ਦੇ ਕੇ ਜਾਣਾ ਧੰਨ ਗੁਰੂ ਨਾਨਕ ਨੇ ਉਹਨਾਂ ਨੂੰ ਇੱਕ ਥਾਂ ਤੇ ਰਲ ਕੇ ਬਹਿ ਕੇ ਪਿਆਰ ਦੇ ਸੂਤਰ ਚ ਪਰੁੱਤੇ ਜਾ ਕੇ ਨਿਰੰਕਾਰ ਦੀ ਪ੍ਰਭੂ ਦੀ ਖੁਦਾਵੰਦ ਦੀ ਸਿਫਤੋ ਸਨਾਹ ਕਰਨ ਵਾਸਤੇ ਉਹਦੇ ਗੁਣ ਗਾਉਣ ਵਾਸਤੇ ਹਰੀ ਜਸ ਕਰਨ ਵਾਸਤੇ ਮਿਲ ਕੇ ਬੈਠਣ ਦੀ ਜਾਚ ਬਖਸ਼ਿਸ਼ ਕੀਤੀ ਕਿਉਂਕਿ ਧੰਨ ਗੁਰੂ ਨਾਨਕ ਦੀ ਸਭ ਤੋਂ ਵੱਡੀ ਜੁਗਤ ਹਰ ਥਾਂ ਤੇ ਇਹ ਹੈ ਜਿੱਥੇ ਵੀ ਜਾਂਦੇ ਨੇ ਆਪ ਜੀ ਕਹਿੰਦੇ ਨੇ ਧਰਮਸਾਲ ਕਰੋ ਸਤਸੰਗਤ ਕਰੋ ਲੰਗਰ ਚਲਾਓ ਸੇਵਾ ਕਰੋ ਇਹ ਧੰਨ ਗੁਰੂ ਨਾਨਕ ਦੀ ਮਰਿਆਦਾ ਹੈ ਉਹਨਾਂ ਨੇ ਇਸ ਮਰਿਆਦਾ ਨੂੰ ਧਾਰਨ ਕਰ ਲਿਆ ਉਹ ਜ਼ਹਿਨੀ ਗੁਲਾਮੀ ਤੋਂ ਆਜ਼ਾਦ ਹੋ ਗਏ ਗੁਲਾਮਾਂ ਦੀ ਗੁਲਾਮੀ ਤੋਂ ਆਜ਼ਾਦ ਹੋ ਗਏ ਉਦਮ ਵਿੱਚ ਆ ਗਏ ਆਪਣੇ ਕੰਮ ਆਪ ਕਰਦੇ ਨੇ ਅਰੋਗ ਰਹਿਣ ਲੱਗ ਪਏ ਚੜ੍ਹਦੀਆਂ ਕਲਾਂ ਚ ਰਹਿਣ ਲੱਗ ਪਏ ਅਸਲ ਗੁਰੂ ਨਾਨਕ ਦਾ ਧਰਮ ਹੀ ਇਹ ਹੈ ਜਦ ਆਪਾਂ ਗੁਰੂ ਨਾਨਕ ਸਾਹਿਬ ਦਾ ਜੀਵਨ ਪੜ੍ਹਦੇ ਹਾਂ ਪਿਛਲੀ ਉਮਰਾਂ ਵਿੱਚ ਵੀ ਆਪ ਖੇਤਾਂ ਵਿੱਚੋਂ ਨਦੀਨ ਕੱਢਦੇ ਨਜ਼ਰ ਆਉਂਦੇ ਨੇ ਖੇਤਾਂ ਵਿੱਚੋਂ ਧਾਨ ਪੱਟਦੇ ਧਾਨ ਕੱਢਦੇ ਤੇ ਉਹਨਾਂ ਦੀ ਸੇਵਾ ਖੇਤਾਂ ਦੀ ਸੰਭਾਲ ਕਰਦੇ ਨਜ਼ਰ ਆਉਂਦੇ ਨੇ ਐਸੇ ਗੁਰੂ ਦੇ ਸਿੱਖ ਹੁੰਦੇ ਆ ਸਾਨੂੰ ਆਲਸ ਕਿਵੇਂ ਮਾਫ਼ ਹੋ ਜਾਏਗਾ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਨਹੀਂ ਗੁਰੂ ਨਾਨਕ
ਦਾ ਸਿੱਖ ਹੋਣ ਦੇ ਨਾਤੇ ਇਸ ਦਰ ਦੀ ਮਰਿਆਦਾ ਦਾ ਪਾਲਣ ਕਰਦੇ ਹਾਂ। ਮੈਂ ਉੱਦਮ ਕੀਤਾ, ਮੇਰਿਆਂ ਨੇ ਉੱਦਮ ਕੀਤਾ, ਅਸਾਂ ਉੱਦਮ ਕੀਤਾ ਤੇ ਬੜਾ ਆਨੰਦ ਆਇਆ। ਉੱਦਮ ਕਰਦਿਆਂ ਜੀਵਨ ਸੁੱਖ ਨਾਲ ਭਰ ਗਿਆ ਤੇ ਸਿਮਰਦਿਆਂ ਸਿਮਰਦਿਆਂ ਸਰਬੱਤ ਦਾ ਭਲਾ ਲੋਚਣ ਜੋਗੇ ਹੋ ਗਏ। ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ, ਸਿਮਰਦਿਆਂ ਸਿਮਰਦਿਆਂ ਸਰਬੱਤ ਦਾ ਭਲਾ ਲੋਚਣ ਵਾਲੀ ਸੁੱਚੀ ਸੱਚੀ ਅਕਲ।

ਦਾਸ ਦੀ ਅਰਸ ਦਾਸ ਦੀ ਬੇਨਤੀ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਿਸ ਅੱਗੇ ਜੋ ਸੁੱਖਾਂ ਦਾ ਦਾਤਾ ਹੈ ਜੋ ਭੈ ਪੰਜਨ ਹੈ ਸਾਡੇ ਡਰ ਦਾ ਨਾਸ਼ ਕਰਨ ਵਾਲਾ ਸਾਡੇ

ਦਾਸ ਨੇ ਅਰਜ਼ ਕਰਨੀ ਹੈ, ਅਰਦਾਸ ਕਰਨੀ। ਅਰਦਾਸ ਦਾ ਮਕਸਦ ਇਹੋ ਹੀ ਹੈ ਕਿ ਆਉਣ ਵਾਲਾ ਜੋ ਸਮਾਂ ਹੈ ਮਨੁੱਖ ਉਸ ਤੋਂ ਜਾਣੂ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋ ਸਕਦਾ ਹੈ, ਸੁੱਖ ਮਿਲ ਸਕਦਾ ਹੈ ਜਾਂ ਦੁੱਖ ਮਿਲ ਸਕਦਾ ਹੈ। ਮਗਰ ਜੋ ਪਰਮੇਸ਼ਵਰ ਹੈ, ਜੋ ਸਾਡਾ ਸਾਈਂ ਹੈ, ਸਾਡਾ ਖਸਮ ਹੈ, ਉਸਨੂੰ ਗਿਆਨ ਹੈ। ਉਹ ਜਾਣਦਾ ਹੈ ਕਿ ਆਉਣ ਵਾਲਾ ਸਮਾਂ ਕੈਸਾ ਹੈ ਤੇ ਮਨੁੱਖ ਉਸ ਸ਼ਕਤੀਮਾਨ ਪਰਮਾਤਮਾ ਦੇ ਚਰਨਾਂ ਕਮਲਾਂ ਵਿੱਚ ਇਹ ਬੇਨਤੀ ਕਰਦਾ ਹੈ ਕਿ ਹੈ ਮੇਰੇ ਸਾਹਿਬ, ਮੇਰਾ ਆਉਣ ਵਾਲਾ ਜੋ ਸਮਾਂ ਹੈ ਉਸ ਦੇ ਵਿੱਚ ਮੈਨੂੰ ਸੁੱਖ ਪ੍ਰਾਪਤ ਹੋਣ। ਮੈਂ ਇਸੇ ਕਰਕੇ ਤੇਰੇ ਚਰਨਾਂ ਕਮਲਾਂ ਵਿੱਚ ਅਰਦਾਸ ਕਰਦਾ ਹਾਂ। ਤੇ ਸਾਹਿਬ ਫਰਮਾਉਂਦੇ ਹਨ ਕਿ ਇਹ ਗੁਰਸਿੱਖ ਤੂੰ ਉਸ ਦੀ ਰਹਿਮਤ ਦਾ ਪਾਤਰ ਬਣ, ਕਿਉਂ ਜੋ ਉਹ ਤੇਰੇ ਤੇ ਮਿਹਰ ਕਰ ਦੇਵੇ ਤੇ ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ। ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਾਸ, ਸਾਹਿਬਾਂ ਦਾ

ਕਹਿੰਦੇ ਨੇ ਪੰਜ ਤਾਂ ਮੁਸੀਬਤਾਂ ਖੜੀਆਂ ਕਰਨ ਵਾਲੇ, ਵਿਖਾਦ ਖੜਾ ਕਰਨ ਵਾਲੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ। ਮੈਂ ਕੱਲਾ ਗਰੀਬ ਫਸ ਗਿਆ ਇਹਨਾਂ ਕੋਲ, ਇਹਨਾਂ ਕੋਲੋਂ ਤੂੰ ਬਚਾ ਸਕਣਾ ਰੱਖਣ ਹਾਰਾ, ਤੂੰ ਹੈ ਤੂੰ ਰੱਖ ਸਕਣਾ ਰੱਖ ਲੈ। ਖੇਦ ਕਰੇ ਅਰ ਬਹੁਤ ਸੰਤਾਵੇ, ਬਹੁਤ ਪੁਆੜੇ ਖੜੇ ਕਰਦੇ ਨੇ, ਬੜਾ ਤੰਗ ਕਰਦੇ ਨੇ, ਬਹੁਤ ਸਤਾਉਂਦੇ ਨੇ, ਪਰੇਸ਼ਾਨ ਕਰਦੇ ਨੇ। ਆਇਓ ਸ਼ਰਨ ਤੁਹਾਰੇ, ਮੈਂ ਤੇਰੀ ਓਟ ਤੱਕੀ ਤੇਰੀ ਸ਼ਰਨ ਆਇਆ, ਕਿਉਂਕਿ ਹੋਰ ਤਾਂ ਕੋਈ ਤਰੀਕਾ ਲੱਭਿਆ ਨੀ। ਕਰ ਕਰ ਹਾਰਿਓ ਅਨਕ ਬਹੁ ਭਾਤੀ, ਮੈਂ ਬੜੇ ਯਤਨ ਕੀਤੇ ਨੇ, ਮੇਰਾ ਖਹਿੜਾ ਨੀ ਛੱਡਦੇ, ਛੋਡਾ ਇਕਤ ਹੂੰ ਨਾ। ਇੱਕ ਬਾਤ ਸੁਣ ਤਾਕੀ ਓਟਾ, ਤਾਂਕੀ ਨੀ ਕਹਿਣਾ ਤਾਕੀ ਤੱਕੀ, ਇੱਕ ਗੱਲ ਸੁਣੀ ਸੀ ਮੈਂ ਉਹਦਾ ਆਸਰਾ ਤੱਕ ਲਿਆ, ਉਹਦਾ ਆਸਰਾ ਰੱਖ ਲਿਆ। ਉਹ ਕਿਹੜਾ ਆਸਰਾ ਕਿਹੜਾ ਰੱਖਿਆ ਹੈ ਕਿ ਸਾਧ ਸੰਗਤ ਮਿਟ ਜਾਣੀ, ਤੇਰੇ ਨਾਲ ਜੁੜੇ ਲੋਕਾਂ ਦੀ ਸੰਗਤ ਚ ਬੈਠਣ ਨਾਲ ਇਹ ਹਟ ਜਾਂਦੇ। ਉਂਝ ਵੀ ਕੱਲਾ ਬੰਦਾ ਹੀ ਕਿਸੇ ਬੰਦੇ ਦੀ ਜਾਂ ਕਿਸੇ ਦੁਸ਼ਮਣ ਦੀ ਮਾਰ ਥੱਲੇ ਆਉਂਦਾ, ਦੋ ਚਾਰ ਹੋਣ ਤੇ ਹਮਲਾ ਕਰਨ ਵਾਲਾ ਵੀ ਸੋਚਦਾ, ਤੇ ਜੇ ਰੱਬ ਨਾਲ ਜੁੜੇ, ਪ੍ਰਭੂ ਨਾਲ, ਗੁਰੂ ਨਾਲ ਜੁੜੇ ਹੋਏ ਬੰਦੇ ਚਾਰ ਬੈਠੇ ਹੋਣ, ਵਿਕਾਰਾਂ ਦੀ ਕੀ ਹਸਤੀ ਹੈ ਕਿ ਅੰਦਰ ਆ ਜਾ, ਜੁੜੇ ਹੋਣ ਸਹੀ। ਸਤਸੰਗਤ ਦੇ ਆਸਰੇ ਮੈਂ ਸੁਣਿਆ ਮਿਟ ਜਾਂਦੇ ਨੇ, ਮੈਂ ਆਸਰਾ ਤੱਕ ਲਿਆ। ਤੇ ਫਿਰ ਕਰ ਕਿਰਪਾ ਸੰਤ ਮਿਲੇ ਮੋਹੇ, ਸਤਸੰਗੀਆਂ ਵਿਚ ਰਹਿਣ ਨਾਲ, ਸਤਸੰਗੀਆਂ ਚ ਬਹਿਣ ਨਾਲ, ਗੁਰੂ ਰੂਪ ਸੰਤ ਦੇ ਬਚਨ ਮੈਨੂੰ ਪ੍ਰਾਪਤ ਹੋਏ, ਧੀਰਜ ਪ੍ਰਾਪਤ ਹੋਏ, ਦਿਨ ਤੇ ਧੀਰਜ ਪਾਇਆ। ਸੰਤੀ ਮੰਤ ਦਿਓ ਮੋਹੇ ਨਿਰਭਉ, ਗੁਰੂ ਸੰਤ ਨੇ ਮੈਨੂੰ ਨਿਰਭੈਤਾ ਵਾਲਾ ਮੰਤਰ ਬਖਸ਼ਿਸ਼ ਕੀਤਾ ਇਹਨਾਂ ਨੂੰ ਵਸ ਕਰਨ ਵਾਲਾ। ਗੁਰ ਕਾ ਸ਼ਬਦ ਕਮਾਇਆ, ਇਸ ਸ਼ਬਦ ਦੇ ਦੁਆਰਾ

ਕਾਲਖਾਏ ਕਿ ਛੱਥੋਂ ਦੇ, ਕਾਲਖਾਏ ਕਿ ਛੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਗੁਰਸਿੱਖੀ ਦੀ ਇਹ ਨਿਸ਼ਾਨੀ ਹਾਂ ਤਿਸੂ ਵਿੱਚੋਂ ਆ ਰਿਹਾ, ਹਾਂ ਤਿਸੂ ਵਿੱਚੋਂ ਆ ਰਿਹਾ, ਮਾਣ ਹੁੰਦੇ ਹੋਈ ਨੀ ਮਾਣਾ, ਹਾਂ ਤਿਸੂ ਵਿੱਚੋਂ ਆ ਰਿਹਾ, ਹਾਂ ਤਿਸੂ ਵਿੱਚੋਂ ਆ ਰਿਹਾ, ਤਾਂ ਹੁੰਦੇ ਹੋਏ ਨੀ ਤਾਣਾ, ਛੱਡ ਸਿਆਣਪੂ ਹੋਏ ਆਣਾ, ਹਾਂ ਤੁਸੀਂ।